ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਇ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਹ ਡਿਠੇ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਇ

ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ

ਵਾਹਿਗੁਰੂ ਹੀ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਸੋ ਦਰ ਸ਼ਬਦ ਚੌਂਕੀ ਦੇ ਸ਼ਬਦ ਕੀਰਤਨ ਹੋਏ ਬਾਣੀ

ਧਰੋਂ ਕਰੋ ਸਿੱਖੀ ਸਦਕਾ ਭਰੋਸਾ ਨਾਮ ਦਾਨ ਬਖਸ਼ਣਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੇ ਸਫਾ ਬਖਸ਼ਣਾ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਭਾਅ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਬੰਥ ਸਭ ਸਿੱਖਨ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤਾਂ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀ ਮਾਨ ਸਾਹਿਤੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਆਓ ਸੰਧਿਆ ਸਮੇਂ ਦੀ ਮਾਨ ਦੀ ਆਰੰਭਤਾ ਕਰ ਰਹੇ ਨੇ ਸਤਿਕਾਰਯੋਗ ਬੱਚੇ, ਜੋ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਿੱਖਦੇ ਨੇ, ਉਹਨਾਂ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਖਜਾਨ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ, ਬੜਾ ਆਨੰਦਮਈ ਕੀਰਤਨ ਬੱਚਿਆਂ ਨੇ ਸਰਵਣ ਕਰਾਇਆ। ਸਾਰਿਆਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਕੀਰਤਨ ਦੀ ਸਿਖਲਾਈ ਲੈ ਰਹੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਤਰਕਣ, ਹੋਰ ਕੀਰਤਨ ਦੀਆਂ ਦਾਤਾਂ ਬੱਚਿਆਂ ਨੂੰ ਬਖਸ਼ਿਸ਼ ਕਰਨ। ਹਰ ਸਾਲ ਦੀ ਤਰ੍ਹਾਂ ਬੱਚਿਆਂ ਦਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਹੋ ਰਿਹਾ ਹੈ, ਇਸ ਵਿੱਚ ਵੀ ਬੱਚਿਆਂ ਨੂੰ ਰਜਿਸਟਰ ਕਰਾਓ। ਜਿਨ੍ਹਾਂ ਹੁਣ ਤੱਕ ਬੱਚੇ ਰਜਿਸਟਰ ਨਹੀਂ ਕਰਾਏ, ਜ਼ਰੂਰ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਂਦੇ ਨੇ, ਵੱਧ ਤੋਂ ਵੱਧ ਬਾਣੀਆਂ ਕੰਠ ਕਰਕੇ ਸੁਣਾਉਂਦੇ ਨੇ। ਜਿਹੜੇ ਬੱਚੇ ਗੁਰਬਾਣੀ ਕੰਠ ਕਰਕੇ ਸੁਣਾਉਂਦੇ ਨੇ, ਉਹਨਾਂ ਬੱਚਿਆਂ ਨੂੰ ਖਾਲਸਾ ਦੀਵਾਨ ਸੋਸਾਇਟੀ ਵੱਲੋਂ ਵਿਸ਼ੇਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ। ਸੋ ਵੱਧ ਤੋਂ ਵੱਧ ਬੱਚਿਆਂ ਨੂੰ ਰਜਿਸਟਰ ਕਰਾਓ ਤਾਂ ਕਿ ਬੱਚੇ ਇਸ ਵਿੱਚ ਭਾਗ ਲੈ ਸਕਣ। ਆਓ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੀ।

जुगो जोगा टल चवर शतुर तख्त दे मालक धन सतगुरु साहिब श्री गुरु ग्रंथ साहिब जी की मुकदस हजूरी दे अंदर संध्या समय सजी हुई दीवाना दे विच हाजरियां भर के सतगुरां दे पावन पवित्र अकाली बाणी दे कीर्तन आप जी ने सरवण कीते ने। कीर्तन दी हाजरी तो उपरंत कुछ समा गुरमत विचारां दे द्वारा भाई साहब भाई गुरदास जी दी रचना वारां दी लड़ीवार कथा दे नाल जुड़दे होया जो भाई साहब जी गुरु आशे दे अनुसार गुरु प्रेम दे विचों उपजे हुए ज्ञान दी सांझ साडे नाल पाउंदे ने उहदे नाल नाल गुरबाणी दे पावन बचना दी सांझ गुरु इतिहास दी सांझ पाउण दा आपां जतन करना है। कुछ रोज तो भाई साहब जी दी पावन बाणी दे पावन रचना वार दे विच जो पौड़ी नंबर 19 नंबर पौड़ी भाई गुरदास जी दीआं वारां दे विच्चों 12वीं वार दे विच्चों आपां आरंभ कीती सी उसे ही लड़ी नूं अगे तोरन दा आपां ने जतन करना है। भाई साहब भाई गुरदास जी इस पौड़ी दे अंदर लिखदे ने धन गुरु गुर सिख धन आदि पुरख आदेश कराया सतगुर दर्शन धन है धन दिष्ट गुर ध्यान तराया। इस पौड़ी दे अंदर भाई साहब भाई गुरदास जी गुरु तो बलिहार जांदे आ गुरु दे सिखां तो बलिहार जांदे आ गुरु साहब जी की अहमियत गुरु जी की मेहर ते सिख का प्यार इन्हां दोनों की खेड का सुमेल जो है वह सांझा किया है इस पौड़ी के अंदर। भाई गुरदास जी दसते हैं कि गुरु की मेहर किड्डी भागां वाली है किड्डी बरकतामई है जो मेहर नूं प्राप्त करता है वह बड़े प्रेम के नाल वह भी इस दुनिया के विच भागां वाला धनता दे योग खवाउंदा है। सो पहली गल भाई गुरदास जी ने जो दसी सी कि गुर धन गुरु गुरसिख धन आदि पुरख आदेश कराया कि गुरु साहब जी धन ने जिन्हां ने सेवक नूं सिख नूं अपने चरणों के नाल ला के परमात्मा की बंदगी किवें कीती जांदी है किवें परमात्मा दे नाल मिलिया जा सकता है उस मालक नूं नमस्कार किवें करनी है कि उस सजदे दे नाल उस नमस्कार दे नाल परमात्मा की प्रसन्नता मिल जाए ये सतगुरु जी सानू जाच सिखाउंदे ने। दूजे बचन असीं भाई गुरदास जी दे पढ़े ने कि सतगुर दर्शन धन है धन दृष्ट गुर ध्यान तराया है। सतगुरु जी दे दर्शनां नूं वी धन कहिंदे ने भाई गुरदास जी। भाई जी दे बचन ने कि सतगुरु दे दर्शन धन ने ते धन ने उह जिहड़ी बिरती दे दृष्टि दे मालक जिन्हां ने गुरु दे दीदार करके फिर गुरु दे दर तो दूर नहीं होए एक वारी गुरु दे दीदार कर ले ते फिर गुरु वाले होके इत्थे रह गए वापस वह उस दुनिया दे विच नहीं गए जिहड़ी दुनिया दे विचों वह छड के गुरु दे दर लगे सन। गुरु के दर्शनों की जदों गल करते हैं तो बाणी के अंदर भी सानू बेअंत प्रमाणा दे राही गुरु के दर्शनों की गल जिहड़ी वो गुरु साहिबाना ने समझाई है गुर जी के दर्शन कौ बल जाऊं जप जप जीवां सतगुर नाऊं उत्थे भी सतगुरु जी समझाउंदे गुरु के दर्शनों तो बलहार जाने वारने जाने हैं तो मैं गुरु के नाम नूं ही जपदा गुरु तो बिना मैं कोई होर नहीं जपदा जिवें भट्ट साहिबान भी समझदे गुरु गुरु गुर कर मन मोर गुरु बिना मैं ना ही होर क्योंकि ये गुरु की प्रीति ये गुरु का जाप गुरु तो धनता दे
ਜਿਹੜੇ ਆ ਯੋਗ ਉਹੀ ਜਾਂਦਾ ਏ ਜਿਹੜਾ ਗੁਰੂ ਦੇ ਸਿਧਾਂਤ ਨੂੰ, ਗੁਰੂ ਦੇ ਪਿਆਰ ਨੂੰ, ਗੁਰੂ ਦੀ ਤਾਕਤ ਨੂੰ, ਗੁਰੂ ਦੀ ਸਮਰੱਥਾ ਨੂੰ ਜਾਣ ਲੈਂਦਾ ਹੈ। ਹੁਣ ਗੁਰੂ ਦੀ ਸਮਰੱਥਾ ਗੁਰੂ ਨਾਨਕ ਸਾਹਿਬ ਜੀ ਦੇ ਜਿਵੇਂ ਬਚਨ ਆਪਾਂ ਇੱਕ ਦਿਨ ਪੜ੍ਹੇ ਸੀ ਆਸਾ ਜੀ ਦੀ ਵਾਰ ਦੇ, ਕਿ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਗੁਰੂ ਦੀ ਤਾਕਤ ਕੀ ਹੈ, ਗੁਰੂ ਦੀ ਸਮਰੱਥਾ ਕੀ ਹੈ, ਉਹ ਫਿਰ ਕਦੀ ਵੀ ਗੁਰੂ ਦੇ ਦਰ ਤੋਂ ਦੂਰ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਉੱਥੇ ਤਿੰਨ ਸਲੋਕ ਅਸੀਂ ਪੜ੍ਹਦੇ ਹਾਂ ਆਸਾ ਜੀ ਦੀ ਵਾਰ ਦੇ ਆਰੰਭਕ ਪੌੜੀ ਦੇ ਨਾਲ, ਅਤੇ ਤਿੰਨੋਂ ਸਲੋਕ ਹੀ ਗੁਰੂ ਨਾਲ ਸੰਬੰਧਿਤ ਨੇ। ਪਹਿਲਾ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਲੋਕ ਨੇ ਰਚਨਾ ਹੈ, ਦੂਜਾ ਗੁਰੂ ਅੰਗਦ ਸਾਹਿਬ ਜੀ ਦਾ, ਅਤੇ ਤੀਜਾ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ। ਉੱਥੇ ਹੁਣ ਤਿੰਨਾਂ ਹੀ ਸਲੋਕਾਂ ਦੇ ਅੰਦਰ ਗੁਰੂ ਦੀ ਅਹਿਮੀਅਤ ਦਾ ਜ਼ਿਕਰ ਕੀਤਾ ਹੈ। ਪਹਿਲੇ ਸਲੋਕ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ ਕਿ ਗੁਰੂ ਦਾ ਦੀਦਾਰ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਜਿੰਨੀ ਵਾਰੀ ਵੀ ਗੁਰੂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਉਨਾ ਹੀ ਥੋੜ੍ਹਾ ਹੈ। ਕਿਉਂਕਿ ਸਤਿਗੁਰੂ ਦੇ ਵਿੱਚ ਇੰਨੀ ਤਾਕਤ ਹੈ ਕਿ ਇੱਕ ਖਿਨ ਦੇ ਵਿੱਚ ਹੀ ਉਹ ਜੀਵਾਂ ਨੂੰ ਦੀਦਾਰ ਦੇ ਕੇ ਉਹਨਾਂ ਦੇ ਅਵਗਣ ਕੱਟ ਕੇ ਗੁਣਾਂ ਵਾਲਾ ਬਣਾ ਦਿੰਦੇ ਨੇ। ਹੁਣ ਕਈ ਵਾਰੀ ਅਸੀਂ ਜੀਵਨ ਵਿੱਚ ਵਿਚਰਦੇ ਹਾਂ, ਜਦੋਂ ਇਹ ਗੁਰੂ ਦੇ ਪਿਆਰਿਆਂ ਕੋਲੋਂ ਬਚਨ ਸੁਣਦੇ ਹਾਂ ਗੁਰੂ ਵਾਲੇ ਬਣਨਾ ਚਾਹੀਦਾ, ਅਤੇ ਉਦੋਂ ਦੋ ਤਿੰਨ ਸਵਾਲ ਆਮ ਸਾਡੀ ਲੁਕਾਈ ਦੇ ਜਿਹਨ ਦੇ ਵਿੱਚ, ਸੋਚ ਦੇ ਵਿੱਚ ਆਉਂਦੇ ਨੇ। ਪਹਿਲਾ ਸਵਾਲ ਇਹ ਹੁੰਦਾ ਹੈ ਕਿ ਜਿਸ ਗੁਰੂ ਵਾਲੇ ਅਸੀਂ ਬਣਨਾ ਹੈ ਉਹ ਗੁਰੂ ਦੀ ਸਮਰੱਥਾ ਕੀ ਹੈ, ਗੁਰੂ ਕਰਦਾ ਕੀ ਹੈ। ਦੂਜਾ ਜਿਹੜਾ ਸਵਾਲ ਆਉਂਦਾ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ। ਤੀਜਾ ਸਵਾਲ ਅਸੀਂ ਇਹ ਕਰਦੇ ਕਿ ਜੇ ਗੁਰੂ ਵਾਲੇ ਨਾ ਬਣੀਏ ਤਾਂ ਸਾਡੇ ਜੀਵਨ ਦੇ ਵਿੱਚ ਨੁਕਸਾਨ ਕੀ ਹੋਵੇਗਾ। ਹੁਣ ਤਿੰਨਾਂ ਹੀ ਸਲੋਕਾਂ ਦੇ ਵਿੱਚ ਇਹ ਸਾਡੇ ਲੁਕਾਈ ਦੇ ਤਿੰਨੇ ਸਵਾਲਾਂ ਦੇ ਜਵਾਬ ਗੁਰੂ ਸਾਹਿਬਾਨ ਨੇ ਦਿੱਤੇ ਨੇ। ਪਹਿਲਾ ਸਵਾਲ ਇਹ ਹੈ ਕਿ ਗੁਰੂ ਕਰਦਾ ਕੀ ਹੈ, ਗੁਰੂ ਦਾ ਕਾਰਜ ਕੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਉਹਦਾ ਜਵਾਬ ਦਿੰਦੇ ਕਿ ਗੁਰੂ ਸਾਹਿਬ ਕਰਦੇ ਨੇ ਆਮ ਤੋਂ ਖਾਸ ਬਣਾ ਦਿੰਦੇ ਨੇ। ਵਿਕਾਰਾਂ ਵਿੱਚ, ਨਸ਼ਿਆਂ ਵਿੱਚ ਡਿੱਗਿਆਂ ਹੋਇਆਂ ਨੂੰ ਧਰਮ ਦੇ ਮਾਰਗ 'ਤੇ ਚਲਾ ਦਿੰਦੇ ਨੇ। ਅਤੇ ਆਪਾਂ ਜਦੋਂ ਇਤਿਹਾਸ ਵਿੱਚ ਪੜ੍ਹਦੇ ਤਾਂ ਬੇਅੰਤ ਉਦਾਹਰਨਾਂ ਸਾਨੂੰ ਮਿਲਦੀਆਂ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਦੇ ਦਰ ਦੇ ਉਪਦੇਸ਼ ਨੂੰ ਸੁਣ ਲਿਆ, ਗੁਰੂ ਦੀ ਗੱਲ ਨੂੰ ਮੰਨ ਲਿਆ, ਗੁਰੂ ਦੇ ਦੀਦਾਰ ਕਰ ਲਏ, ਅਤੇ ਗੁਰੂ ਜੀ ਨੇ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਵੱਡੀ ਤਬਦੀਲੀ ਲੈ ਆਉਂਦੀ। ਅਸੀਂ ਚਾਹੇ 10 ਗੁਰੂ ਸਾਹਿਬਾਨ ਦੇ ਜੀਵਨ ਪੜ੍ਹਦੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ, ਅਤੇ ਜਿਸ ਵੀ ਗੁਰੂ ਦਾ ਇਤਿਹਾਸ ਅਸੀਂ ਪੜ੍ਹਾਂਗੇ ਉਹਦੇ ਵਿੱਚ ਅਨੇਕਾਂ ਹੀ ਸਾਖੀਆਂ ਸਾਨੂੰ ਇਸ ਗੱਲ ਦੀ ਉਦਾਹਰਨ ਦਿੰਦੀਆਂ ਕਿ ਦੇਖੋ ਕਿਵੇਂ ਕਿਵੇਂ ਉਧਾਰ ਕੀਤਾ ਇਹ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਦਾ। ਜਦੋਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਵੀ ਬੇਅੰਤ ਸੰਗਤਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੋਲੋਂ ਅਗਵਾਈ ਪ੍ਰਾਪਤ ਕਰਕੇ ਜੀਵਨ ਨੂੰ ਸੁਵਾਰਿਆ, ਉਹਦੇ ਵਿੱਚ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਇਤਿਹਾਸ ਪੜ੍ਹਦੇ ਹਾਂ ਅਤੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਪਿਸ਼ਾਵਰ ਦੀ ਧਰਤੀ ਤੋਂ ਕੁਝ ਸਿੱਖ ਸੰਗਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦੀਦਾਰ ਕਰਨ ਵਾਸਤੇ ਆਉਂਦੀਆਂ, ਕਿਉਂਕਿ ਪਹਿਲਿਆਂ ਸਮਿਆਂ ਦੇ ਵਿੱਚ ਨਾ ਸੰਗਤਾਂ ਖਾਸ ਕਰਕੇ ਦੂਰ ਦੁਰਾਡੇ ਤੋਂ, ਇੱਕ ਤਾਂ ਸੰਗਤ ਦੇ ਨਾਲ ਜਥੇ ਦੇ ਨਾਲ ਜਾਣਾ ਔਰਾ ਕੁਝ ਹੋਰ ਹੁੰਦਾ ਏ, ਆਨੰਦਮਈ ਸਮਾਂ ਬਣਦਾ ਹੈ। ਦੂਜਾ ਇੱਕ ਰਾਹ ਰਸਤੇ ਉਹੋ ਜਿਹੇ ਮਾਰਗ ਉਹੋ ਜਿਹਾ ਹੁੰਦਾ ਸੀ ਵੀ ਇਕੱਲੇ ਕਹਿਰੇ ਦਾ ਇੱਕ ਦੋ ਜਾਣਿਆਂ ਦਾ ਨਿਕਲਣਾ ਔਖਾ ਹੁੰਦਾ ਸੀ, ਜਥੇ ਦੇ ਰੂਪ ਦੇ ਵਿੱਚ ਜਾਣਾ, ਬਾਣੀ ਪੜ੍ਹਦਿਆਂ ਜਾਣਾ। ਇਸ ਤਰ੍ਹਾਂ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਪਿਸ਼ਾਵਰ ਦਾ ਇਲਾਕਾ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ, ਉੱਥੋਂ ਸੰਗਤਾਂ ਇੱਕ ਜਥਾ ਬਣਾ ਕੇ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਦੀਦਾਰ ਕਰਨ ਵਾਸਤੇ ਤੁਰੀਆਂ ਨੇ। ਹੁਣ ਜਦੋਂ ਗੁਰੂ ਘਰ ਪਹੁੰਚਦੇ ਹਨ ਜੀ, ਜਿੱਥੇ ਸੰਗਤ ਦਾ ਬਹੁਤ ਇਕੱਠ ਹੋਵੇ, ਉੱਥੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਗੁਰੂ ਦੇ ਪਿਆਰ ਵਾਲੇ ਹੁੰਦੇ ਨੇ ਅਤੇ ਸਾਰੇ ਹੀ ਗੁਰੂ ਦੀ ਬਰਕਤ ਲੈਣ ਵਾਸਤੇ ਆਉਂਦੇ ਨੇ। ਉਸ ਇਕੱਠ ਦੇ ਵਿੱਚ
ਕਈ ਤਰ੍ਹਾਂ ਦੇ ਲੋਕ ਵੀ ਸ਼ਾਮਿਲ ਹੋ ਜਾਂਦੇ, ਜਿਵੇਂ ਕੋਈ ਮਾੜੀ ਬਿਰਤੀ ਨੂੰ ਲੈ ਕੇ ਆਉਂਦਾ, ਕੋਈ ਚੋਰੀ ਕਰਨ ਆਉਂਦਾ, ਕੋਈ ਝਗੜਾ ਕਰਨ ਆਉਂਦਾ, ਕੋਈ ਕਈ ਤਰ੍ਹਾਂ ਦੀ ਬਿਰਤੀ ਲੈ ਕੇ ਆਉਂਦੇ ਨੇ। ਹੁਣ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵੱਲ ਇੱਧਰ ਚੱਲਣ ਲੱਗੇ ਨੇ ਅਤੇ ਉਸ ਜਥੇ ਦੀ ਜਾਣਕਾਰੀ ਇੱਕ ਮਿਲਦੀ ਹੈ, ਭਾਈ ਜਸਵੰਤ ਰਾਏ ਉਹਦਾ ਨਾਮ ਹੈ, ਚੋਰੀ ਦੀ ਲੱਤ ਹੈ ਉਹਨੂੰ, ਜਿੱਥੇ ਵੀ ਮੌਕਾ ਮਿਲਦਾ ਹੱਥ ਸਾਫ਼ ਕਰਦਾ ਹੈ, ਚੋਰੀ ਕਰਦਾ ਹੈ। ਹੁਣ ਮਨ ਦੇ ਵਿੱਚ ਸੋਚਿਆ, ਸੰਗਤ ਕੋਲੋਂ ਵੀ ਸੁਣਿਆ ਕਿ ਕੀਰਤਪੁਰ ਸਾਹਿਬ ਵਿਖੇ ਬਹੁਤ ਜਿਹੜੀਆਂ ਰੌਣਕਾਂ ਨੇ, ਸੰਗਤ ਹੁੰਦੀ ਉੱਥੇ ਕਾਫ਼ੀ, ਅਤੇ ਹੁਣ ਜਿੱਥੇ ਇਕੱਠ ਉੱਥੇ ਚੋਰ ਨੂੰ ਖੁਸ਼ੀ ਹੁੰਦੀ ਵੀ ਜਿੱਥੇ ਜ਼ਿਆਦਾ ਲੋਕ ਹੋਣਗੇ ਉੱਥੇ ਚੋਰੀ ਕਰਨੀ ਹੋਰ ਸੌਖੀ ਹੁੰਦੀ, ਜ਼ਿਆਦਾ ਉੱਥੇ ਚੋਰੀ ਦਾ ਮੌਕਾ ਮਿਲਦਾ ਹੈ। ਜਸਵੰਤ ਰਾਏ ਜੀ ਵੀ ਉਸ ਜਥੇ ਦੇ ਨਾਲ ਚੱਲ ਪਏ ਅਤੇ ਜਦੋਂ ਕੀਰਤਪੁਰ ਸਾਹਿਬ ਵਿਖੇ ਆਏ ਨੇ, ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚ ਗਏ ਅਤੇ ਜਿਵੇਂ ਆਪਾਂ ਦੇਖਦੇ ਨਾ, ਜਿਹੜੇ ਬੰਦੇ ਦੇ ਅੰਦਰ ਗੁਨਾਹ ਹੋਵੇ ਉਹ ਕਦੀ ਵੀ ਕਿਸੇ ਨਾਲ ਨਿਗਾਹ ਮਿਲਾ ਕੇ ਗੱਲ ਨਹੀਂ ਕਰਦਾ, ਉਹਦੇ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ। ਹੁਣ ਜਸਵੰਤ ਰਾਏ ਜੀ ਵੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਆਏ, ਦਰਬਾਰ ਵਿੱਚ ਸੰਗਤ ਦੇ ਨਾਲ ਆਏ ਨੇ, ਅਤੇ ਮਨ ਦੇ ਵਿੱਚ ਇਹ ਵਿਚਾਰ ਵੀ ਆ ਰਹੀ ਹੈ ਕਿ ਇਹ ਲੋਕ ਇੰਨੀ ਭਾਵਨਾ ਦੇ ਨਾਲ ਤੁਰੇ ਨੇ, ਰਸਤੇ ਵਿੱਚ ਵੀ ਗੁਰੂ ਦਾ ਜਸ ਗਾਉਂਦੇ ਆ ਰਹੇ ਨੇ, ਜਸਵੰਤ ਰਾਏ ਕੋਈ ਨਾ ਕੋਈ ਗੱਲ ਤਾਂ ਇਸ ਗੁਰੂ ਘਰ ਦੇ ਵਿੱਚ ਹੈ, ਗੁਰੂ ਦੇ ਵਿੱਚ ਕੋਈ ਨਾ ਕੋਈ ਕਲਾ ਤਾਂ ਹੈ, ਕੋਈ ਨਾ ਕੋਈ ਤਾਕਤ ਤਾਂ ਹੈ ਨਾ, ਕਿ ਇਹ ਲੋਕ ਐਡੀ ਦੂਰ ਤੋਂ ਚੱਲ ਕੇ ਆਪਣਾ ਸਮਾਂ ਕੱਢ ਕੇ ਕਈ ਦਿਨ ਲੱਗ ਜਾਂਦੇ ਆਉਣ ਜਾਣ ਵਿੱਚ, ਕੀਮਤੀ ਕਮਾਈਆਂ ਦੇ ਵਿੱਚੋਂ ਪਟਾਵਾਂ ਲੈ ਕੇ ਆਏ ਨੇ, ਗੁਰੂ ਗੁਰੂ ਜਪ ਰਹੇ ਨੇ, ਇਹਨਾਂ ਨੂੰ ਕੋਈ ਦੁੱਖ ਦੀ ਸੁੱਖ ਦੀ ਨਹੀਂ, ਇਹ ਆਨੰਦ ਖੇੜਾ ਹੀ ਵੱਖਰਾ ਬਣਿਆ ਪਿਆ ਹੈ, ਕੋਈ ਨਾ ਕੋਈ ਗੱਲ ਹੈ, ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲ ਰਹੀਆਂ ਨੇ। ਫਿਰ ਮਨ ਵਿੱਚ ਵਿਚਾਰ ਆ ਗਈ ਕਿ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਤਾਂ ਜਾਣੀ ਜਾਣ ਮੰਨਾਂਗਾ, ਤਾਂ ਵੇਖਾਂਗਾ ਕਿ ਵਾਕਿਆ ਹੀ ਗੁਰੂ ਵਿੱਚ ਤਾਕਤ, ਜੇ ਮੇਰੇ ਗੁਨਾਹਾਂ ਨੂੰ ਜਾਣ ਲੈਣ 'ਤੇ, ਜੇ ਮੇਰੇ ਅੰਦਰਲੀ ਜਾਣ ਲੈਣ 'ਤੇ। ਹੁਣ ਜਾਣੀ ਜਾਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜਦੋਂ ਬੈਠੇ ਨੇ, ਸੰਗਤ ਆਈ ਹੈ, ਜਸਵੰਤ ਰਾਏ ਵੀ ਆਏ ਨੇ, ਅੱਖਾਂ ਨੀਵੀਆਂ ਨੇ, ਆ ਕੇ ਸੰਗਤ ਦੇ ਵਿੱਚ ਜਦੋਂ ਬੈਠ ਗਏ ਅਤੇ ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਖੀ ਆਰੰਭ ਕਰ ਦਿੱਤੀ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਹੁਣ ਜਦੋਂ ਚੋਰੀ ਦੀ ਸਾਖੀ ਚਲਾ ਦਿੱਤੀ ਕਿ ਚੋਰੀ ਕਰਨੀ ਗੁਨਾਹ ਹੈ, ਸਾਰਾ ਸਮਝਾਉਣਾ ਸ਼ੁਰੂ ਕੀਤਾ ਅਤੇ ਜਸਵੰਤ ਰਾਏ ਦੇ ਅੰਦਰ ਖੜਕ ਗਈ ਕਿ ਲੱਗਦਾ ਗੁਰੂ ਜੀ ਮੇਰੇ ਅੰਦਰਲੀ ਵੇਦਨਾ ਨੂੰ ਜਾਣ ਗਏ ਨੇ। ਫਿਰ ਸੋਚਦਾ ਹੈ ਕਿ ਹੋ ਸਕਦਾ ਹੈ ਜਿਵੇਂ ਰੋਜ਼ਾਨਾ ਦਾ ਉਪਦੇਸ਼ ਕਰਦੇ ਨੇ, ਅੱਜ ਵੀ ਉਸੇ ਹਿਸਾਬ ਦੇ ਨਾਲ ਲੜੀ ਨੂੰ ਆਰੰਭ ਕਰ ਲਿਆ ਹੋਵੇ, ਹੋ ਸਕਦਾ ਹੈ ਸੁਭਾਵਿਕ ਜੀ ਗੱਲ ਹੋਵੇ। ਮੈਂ ਤਾਂ ਮੰਨਾਂਗਾ ਜੇ ਮੇਰਾ ਨਾਂ ਲੈ ਕੇ ਮੈਨੂੰ ਕਹਿਣ, ਅਤੇ ਫਿਰ ਮੈਂ ਮੰਨਾਂਗਾ ਵੀ ਵਾਕਿਆ ਹੀ ਗੁਰੂ ਜੀ ਜਾਣਦੇ ਨੇ, ਮੇਰੇ 'ਤੇ ਹੀ ਗੱਲ ਲਾ ਕੇ ਰੱਖੀ ਹੈ। ਹੁਣ ਜਦੋਂ ਸੰਗਤ ਦੇ ਵਿੱਚ ਬੈਠੇ ਨੇ ਭਾਈ ਜਸਵੰਤ ਰਾਏ ਜੀ, ਸਤਿਗੁਰੂ ਜੀ ਨੇ ਸਾਖੀ ਸਾਂਝੀ ਕਰਦਿਆਂ ਕਰਦਿਆਂ, ਚੋਰ ਦਾ ਕੰਮ ਚੰਗਾ ਨਹੀਂ, ਚੋਰੀ ਕਰਨੀ ਚੰਗੀ ਨਹੀਂ, ਸਮਾਜ ਵਿੱਚ ਇੱਜ਼ਤ ਨਹੀਂ ਰਹਿੰਦੀ, ਮਾਰ ਪੈਂਦੀ ਹੈ, ਜਮ੍ਹਾਂ ਦੇ ਦਰ 'ਤੇ ਮਾਰ ਪੈਂਦੀ, ਇਸ ਤਰ੍ਹਾਂ ਸਮਝਾਉਂਦਿਆਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਫਿਰ ਕਹਿਣ ਲੱਗੇ, ਕਿਉਂ ਜਸਵੰਤ ਰਾਏ ਜੀ, ਚੋਰੀ ਕਰਨੀ ਮਾੜੀ ਗੱਲ ਹੈ ਨਾ? ਜਦੋਂ ਇੰਨੀ ਗੱਲ ਕਹੀ, ਨਾਮ ਲਿਆ ਜਸਵੰਤ ਰਾਏ, ਅਤੇ ਜਸਵੰਤ ਰਾਏ ਜੀ ਦੌੜ ਕੇ ਚਰਨਾਂ 'ਤੇ ਢਹਿ ਪਏ, ਕਹਿਣ ਲੱਗੇ ਮਹਾਰਾਜ ਜਿਵੇਂ ਔਗਣਾਂ ਨੂੰ ਜਾਣ ਗਏ ਜੀ, ਹੁਣ ਇੱਕ ਕਿਰਪਾ ਹੋਰ ਕਰ ਦਿਓ, ਇਹ ਬਖਸ਼ ਦਿਓ ਮੈਨੂੰ, ਮੇਰੇ ਔਗਣ ਨਿਕਲ ਜਾਣ, ਮੈਂ ਵੀ ਚੰਗਾ ਬਣ ਜਾਵਾਂ। ਹੁਣ ਗੁਰੂ ਦੇ ਘਰ ਦੇ ਵਿੱਚ ਆਇਆ ਅਤੇ ਚੋਰੀ ਕਰਨ ਵਾਸਤੇ ਸੀ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ 'ਤੇ ਆ ਕੇ ਸਗੋਂ ਸਾਰੀਆਂ ਬੁਰਿਆਈਆਂ ਚੁਰਾ ਦਿੱਤੀਆਂ, ਆਪਣੇ ਅੰਦਰੋਂ ਖਤਮ ਕਰ ਦਿੱਤੀਆਂ। ਇਹ ਹੁਣ ਗੁਰੂ ਦੇ ਦੀਦਾਰ ਦੀ ਗੱਲ ਹੈ, ਗੁਰੂ ਦੇ ਦਰਸ਼ਨ ਕਰਕੇ ਭਾਈ ਜਸਵੰਤ ਰਾਏ ਜੀ ਦਾ ਜੀਵਨ ਬਦਲ ਗਿਆ। ਅਤੇ ਇੱਥੇ ਵੀ ਫਿਰ ਜਦੋਂ ਇੱਕ ਵਾਰੀ ਉਹਨੇ ਮੱਥਾ ਰੱਖ ਦਿੱਤਾ ਨਾ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਦਰਸ਼ਨ ਧਨ ਹੈ, ਧਨ ਦਿਸ਼ਟ ਗੁਰ ਧਿਆਨ ਧਰਾਇਆ। ਹੁਣ ਜਸਵੰਤ ਰਾਏ ਜੀ ਨੇ ਜੇ ਇੱਕ ਵਾਰੀ ਮੱਥਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਤੇ ਰੱਖਿਆ, ਫਿਰ ਪਰਤ ਕੇ ਚੁੱਕ ਕੇ ਦੁਨੀਆਂ ਵਾਲੇ ਪਾਸੇ ਨਹੀਂ ਗਏ। ਜਿੰਨਾ ਸਮਾਂ ਬਤੀਤ ਹੋਇਆ ਸੰਸਾਰ ਅੰਦਰ, ਗੁਰੂ ਬਾਣੀ ਦੇ ਵਿੱਚ, ਗੁਰੂ ਦ੍ਰਿਸ਼ਟੀ ਦੇ ਅੰਦਰ, ਗੁਰੂ ਗਿਆਨ ਦੇ ਅੰਦਰ ਉਹਨਾਂ ਨੇ ਬਤੀਤ ਕੀਤਾ ਹੈ।
ਜੋ ਅਸੀਂ ਵਿਚਾਰ ਸਾਂਝੀ ਕਰ ਰਹੇ ਸਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਗੁਰੂ ਦੇ ਕਾਰਜ ਦੀ ਗੱਲ ਕਰਦਿਆਂ ਦੱਸਦੇ ਕਿ ਗੁਰੂ ਦਾ ਕਾਰਜ ਹੀ ਇਹ ਹੈ, ਗੁਰੂ ਦਾ ਕੰਮ ਹੀ ਇਹ ਹੈ ਕਿ ਅਵਗਣਾਂ ਦੇ ਵਿੱਚ ਫਸਿਆਂ ਹੋਇਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ, ਪਰਮਾਤਮਾ ਦੇ ਦਰ 'ਤੇ ਕਿਵੇਂ ਮੱਥਾ ਟੇਕਣਾ, ਕਿਵੇਂ ਬੰਦਗੀ ਕਰਨੀ, ਕਿਵੇਂ ਸੁਰਖਰੂ ਹੋਣਾ ਹੈ, ਇਹ ਗੁਰੂ ਜੀ ਨੇ ਦਰਸਾਉਣਾ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਪਹਿਲੇ ਸਲੋਕ ਵਿੱਚ ਹੀ ਇਹ ਕਹਿੰਦੇ ਨੇ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਅਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਇਹ ਤਾਂ ਸੀ ਗੁਰੂ ਦਾ ਕਾਰਜ ਕਿ ਗੁਰੂ ਜੀ ਕਰਦੇ ਕੀ ਹੈ। ਹੁਣ ਦੂਜਾ ਸਵਾਲ ਜਿਹੜਾ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ, ਗੁਰੂ ਦੀ ਤਾਕਤ ਕਿੱਥੋਂ ਤੱਕ ਹੈ। ਅਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ, ਭਲਿਆ ਇਹਦਾ ਜਵਾਬ ਅਸੀਂ ਦਿੰਦੇ ਹਾਂ ਤੁਹਾਨੂੰ, ਕਿਉਂਕਿ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਦੀ ਅਜ਼ਮਤ ਨੂੰ ਦੇਖਿਆ ਹੈ। ਕਿਉਂਕਿ ਭਾਈ ਲਹਿਣਾ ਜੀ ਦੇ ਰੂਪ ਅੰਦਰ ਆਪਾਂ ਕੱਲ੍ਹ ਵੀ ਸਾਖੀਆਂ ਸਾਂਝੀਆਂ ਕੀਤੀਆਂ ਸੀ ਕਿ ਭਾਈ ਲਹਿਣਾ ਜੀ ਨੇ ਗੁਰੂ ਦੀ ਅਜ਼ਮਤ ਨੂੰ ਦੇਖ ਲਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਅੰਦਰ, ਕਿ ਗੁਰੂ ਦੀ ਅਜ਼ਮਤ ਕੀ ਹੈ, ਗੁਰੂ ਦੀ ਸਮਰੱਥਾ ਕੀ ਹੈ। ਤਾਂ ਹੀ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਫਿਰ ਉਹਨਾਂ ਕਿਹਾ ਸੀ, ਜਿਸ ਪਿਆਰੀ ਸਿਉਨੇ ਤਿਸ ਆਗੈ ਮਰ ਚੱਲੀਏ, ਤਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਹੁਣ ਗੁਰੂ ਅੰਗਦ ਸਾਹਿਬ ਜੀ ਦੂਜੇ ਸਲੋਕ ਦੇ ਅੰਦਰ ਫਿਰ ਇਸ ਗੱਲ ਦੀ ਪ੍ਰੋੜਤਾ ਕਰਦੇ ਕਿ ਗੁਰੂ ਦੀ ਪਹੁੰਚ ਕਿੱਥੋਂ ਤੱਕ ਹੈ। ਉਹਨਾਂ ਨੇ ਫਿਰ ਬਚਨ ਸਾਂਝੇ ਕੀਤੇ, ਕਹਿਣ ਲੱਗੇ ਕਿ ਦੇਖੋ, ਦੁਨੀਆਂ ਦੇ ਵਿੱਚ ਰਾਤ ਕਿੰਨੀ ਵੀ ਹਨੇਰੀ ਹੋਵੇ, ਕਿੰਨਾ ਵੀ ਹਨੇਰਾ ਉੱਥੇ ਕਿਉਂ ਨਾ ਹੋਵੇ, ਕਾਲੀ ਬੋਲੀ ਰਾਤ ਕਿਉਂ ਨਾ ਹੋਵੇ, ਪਰ ਜਦੋਂ ਚੰਦਰਮਾ ਚੜ੍ਹਦਾ ਏ, ਆਕਾਸ਼ ਦੇ ਵਿੱਚ ਦਿਖਾਈ ਦਿੰਦਾ ਏ, ਉਸ ਵੇਲੇ ਸਾਰਾ ਹੀ ਹਨੇਰਾ ਜਿਹੜਾ ਉਹ ਦੂਰ ਹੋ ਜਾਂਦਾ, ਧਰਤੀ 'ਤੇ ਤੁਰੀ ਜਾਂਦੀ ਕੀੜੀ ਤੱਕ ਵੀ ਉਸ ਵੇਲੇ ਦਿਖਾਈ ਦਿੰਦੀ ਜਦੋਂ ਪੂਰੇ ਸਰੂਪ ਦੇ ਵਿੱਚ ਚੰਦਰਮਾ ਆਕਾਸ਼ ਦੇ ਵਿੱਚ ਚਮਕਦਾ ਹੈ। ਫਿਰ ਦੂਜੀ ਗੱਲ ਸੂਰਜ ਦੀ ਕੀਤੀ ਕਿ ਸੂਰਜ ਦੀ ਰੌਸ਼ਨੀ ਦੇਖੋ, ਇੱਕ ਸੂਰਜ ਦੀ ਰੌਸ਼ਨੀ ਸਾਨੂੰ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਅਤੇ ਸਤਿਗੁਰੂ ਜੀ ਨੇ ਫਿਰ ਸਮਝਾਇਆ, ਕਹਿੰਦੇ ਇਹੋ ਜੇ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਤਾਂ ਵੀ ਉਹ ਅਗਿਆਨਤਾ ਦਾ ਹਨੇਰਾ ਜਿਹੜਾ ਮਨੁੱਖਤਾ ਦੇ ਹਿਰਦੇ ਦੇ ਵਿੱਚ ਹੈ ਨਾ, ਉਹ ਇਹ ਸਾਰੇ ਚੰਦਰਮਾ ਅਤੇ ਸੂਰਜ ਸੈਂਕੜੇ ਹਜ਼ਾਰਾਂ ਮਿਲ ਕੇ ਵੀ ਦੂਰ ਨਹੀਂ ਕਰ ਸਕਦੇ। ਪਰ ਸਤਿਗੁਰੂ ਵਿੱਚ ਇਹ ਤਾਕਤ ਹੈ ਕਿ ਸਤਿਗੁਰੂ ਦਾ ਗਿਆਨ ਉਹ ਹਿਰਦੇ ਵਿਚਲੀ ਅਗਿਆਨਤਾ ਨੂੰ ਬਾਹਰ ਕੱਢ ਦਿੰਦਾ ਹੈ। ਇਸ ਕਰਕੇ ਗੁਰੂ ਨੂੰ ਧੰਨ ਕਹਿਣਾ ਹੈ ਅਸੀਂ, ਕਿਉਂਕਿ ਜਿੱਥੇ ਹੁਣ ਹਿਰਦੇ ਦਾ ਅਗਿਆਨ ਹੈ, ਅਗਿਆਨਤਾ ਦਾ ਹਨੇਰਾ ਹੈ, ਇਹਨੂੰ ਬਾਹਰੀ ਕੋਈ ਲਾਈਟ, ਕੋਈ ਬਲਬ, ਕੋਈ ਟਿਊਬ, ਕੋਈ ਚੰਦਰਮਾ ਸੂਰਜ ਦੀ ਰੌਸ਼ਨੀ ਇਹ ਸਾਡੇ ਹਿਰਦੇ ਦੀ ਅਗਿਆਨਤਾ ਨੂੰ ਦੂਰ ਨਹੀਂ ਕਰ ਸਕਦੇ। ਉੱਥੇ ਕੇਵਲ ਅਤੇ ਕੇਵਲ ਗੁਰੂ ਦੇ ਗਿਆਨ ਨੇ ਪ੍ਰਕਾਸ਼ ਕਰਕੇ, ਚਾਨਣ ਕਰਕੇ ਅੰਦਰੋਂ ਹਨੇਰਾ ਦੂਰ ਕਰਨਾ ਹੈ। ਅਤੇ ਕਹਿਣ ਲੱਗੇ ਇਹ ਕੇਵਲ ਅਤੇ ਕੇਵਲ ਤਾਕਤ ਗੁਰੂ ਦੇ ਵਿੱਚ ਹੈ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਿ ਇੰਨਾ ਕੁਝ ਹੁੰਦਿਆਂ ਹੋਇਆਂ ਵੀ, ਸੈਂਕੜੇ ਹਜ਼ਾਰਾਂ ਸੂਰਜ ਚੰਦਰਮਾ ਰਲ ਕੇ ਵੀ ਮਨੁੱਖ ਦੇ ਹਿਰਦੇ ਦੀ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਕਰ ਸਕਦੇ। ਉਹ ਕੇਵਲ ਅਤੇ ਕੇਵਲ ਗੁਰੂ ਦਾ ਗਿਆਨ ਹੀ ਉੱਥੇ ਸਾਨੂੰ ਜਿਹੜਾ ਰੌਸ਼ਨੀ ਦੇ ਕੇ ਅਤੇ ਚਾਨਣ ਬਖਸ਼ਦਾ ਹੈ। ਇਸੇ ਕਰਕੇ ਭੱਟ ਸਾਹਿਬਾਨਾਂ ਨੇ ਵੀ ਸਮਝਾਇਆ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਉਹ ਅਗਿਆਨਤਾ ਦਾ ਹਨੇਰਾ ਅੰਦਰੋਂ ਦੂਰ ਨਹੀਂ ਹੁੰਦਾ। ਸਤਿਗੁਰੂ ਜੀ ਦੀ ਪਹੁੰਚ ਉੱਥੋਂ ਤੱਕ ਹੈ ਜਿੱਥੇ ਹਜ਼ਾਰਾਂ ਸੂਰਜ ਚੰਦਰਮਾ ਵੀ ਜਿਹੜੇ ਪਹੁੰਚ ਨਹੀਂ ਕਰ ਸਕਦੇ। ਤੀਜਾ ਸਵਾਲ ਜਿਹੜਾ ਸੀ ਉਹ ਸਾਡੇ ਮਨਾਂ ਦੇ ਵਿੱਚ ਹੁੰਦਾ ਹੈ ਕਿ ਗੁਰੂ ਵਾਲੇ ਨਹੀਂ ਬਣਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਘਾਟ ਕਿਹੜੀ ਆਵੇਗੀ, ਨੁਕਸਾਨ ਕੀ ਹੋਵੇਗਾ। ਅਤੇ ਗੁਰੂ ਨਾਨਕ ਸਾਹਿਬ ਜੀ ਫਿਰ ਤੀਜੇ ਸਲੋਕ ਦੇ ਅੰਦਰ ਇਹ ਉਦਾਹਰਣ ਦੇ ਕੇ ਸਮਝਾਉਂਦੇ ਨੇ। ਕਹਿਣ ਲੱਗੇ ਦੇਖੋ ਭਾਈ, ਜਿਵੇਂ ਇੱਕ ਕਿਸਾਨ ਖੇਤੀਬਾੜੀ ਕਰਦੇ ਆ, ਤਿਲਾਂ ਦੀ ਖੇਤੀ ਕਰਦਾ ਹੈ, ਪੈਲੀ ਨੂੰ ਖੇਤ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਹੁੰਦਾ ਹੈ,
ਵੱਤਰ ਲਿਆ ਕੇ ਉਹਨੂੰ ਵਾਹੁੰਦਾ ਏ, ਮਿੱਟੀ ਨੂੰ ਬਰੀਕ ਕਰਦਾ ਏ, ਫਿਰ ਤਿਲ ਬੀਜਦਾ ਏ। ਜਦੋਂ ਤਿਲਾਂ ਦੀ ਖੇਤੀ ਬੀਜਦੇ, ਫਿਰ ਜਦੋਂ ਉਹ ਵੱਡੀ ਹੁੰਦੀ ਹੈ, ਪਰਵਰਿਸ਼ ਵੀ ਉਹਦੀ ਕਰਦਾ, ਸੰਭਾਲ, ਪਾਣੀ, ਦਵਾਈ, ਖਾਦ, ਸਾਰਾ ਕੁਝ ਸਮੇਂ ਨਾਲ ਉਹਦਾ ਧਿਆਨ ਰੱਖਣਾ, ਬੜੇ ਪਿਆਰ ਦੇ ਨਾਲ ਉਹ ਖੇਤੀ ਜਿਹੜੀ ਪਾਲੀ ਜਾਂਦੀ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਜ਼ਿਮੀਂਦਾਰ ਆਪਣੀ ਔਲਾਦ ਦੇ ਵਾਂਗ ਖੇਤੀ ਨੂੰ ਪਿਆਰ ਕਰਦਾ ਹੈ ਅਤੇ ਪਾਲਦਾ ਹੈ, ਜਿਵੇਂ ਬੱਚਿਆਂ ਨੂੰ ਪਾਲਦਾ ਹੈ ਨਾ ਇਨਸਾਨ, ਇਸ ਤਰ੍ਹਾਂ ਕਿਸਾਨ ਜਿਹੜਾ ਉਹ ਪਿਆਰ ਦੇ ਨਾਲ ਖੇਤੀ ਨੂੰ ਪਾਲਦਾ ਹੈ। ਹੁਣ ਪਿਆਰ ਦੇ ਨਾਲ ਅਤੇ ਉਦਮ ਨਾਲ ਪਾਲੀ ਹੋਈ ਖੇਤੀ ਤਿਲਾਂ ਦੀ, ਜਦੋਂ ਵੱਡੇ ਹੁੰਦੇ ਨੇ ਬੂਟੇ, ਉਹਨਾਂ ਨੂੰ ਫੁੱਲ ਲੱਗਦੇ ਨੇ, ਫੁੱਲਾਂ ਤੋਂ ਫਿਰ ਫਲ ਲੱਗਦੇ ਨੇ ਡੋਡੀਆਂ ਦੇ ਰੂਪ ਅੰਦਰ, ਉਹਦੇ ਵਿੱਚ ਤਿਲ ਪੈਦਾ ਹੁੰਦੇ ਨੇ, ਅਤੇ ਜਿਨ੍ਹਾਂ ਦੇ ਵਿੱਚ ਤਾਂ ਤਿਲ ਸਾਬਤ ਨੇ, ਬੀਜ ਚੰਗੇ ਨੇ, ਉਹਨਾਂ ਨੂੰ ਤਾਂ ਕਿਸਾਨ ਕੱਟ ਕੇ ਆਪਣੇ ਘਰ ਦੇ ਵਿੱਚ ਵੀ ਲੈ ਕੇ ਜਾਂਦਾ ਏ, ਅਤੇ ਉਹਦਾ ਧਿਆਨ ਵੀ ਪੱਕਣ ਤੱਕ ਰੱਖਦਾ ਏ ਕਿ ਕੋਈ ਨੁਕਸਾਨ ਨਾ ਹੋਵੇ ਇਹਦਾ, ਕੋਈ ਬਿਮਾਰੀ ਨਾ ਪੈ ਜਾਵੇ, ਕੋਈ ਇਹਨੂੰ ਚੋਰੀ ਨਾ ਕਰਕੇ ਲੈ ਜਾਵੇ, ਸਮੇਂ ਦੀ ਲੋੜ ਮੁਜਬ ਜੋ ਉਹਦੀਆਂ ਲੋੜੀਂਦੀਆਂ ਗੱਲਾਂ ਨੇ ਉਹਦਾ ਧਿਆਨ ਰੱਖਦਾ ਏ। ਅਤੇ ਫਿਰ ਉਹ ਜਦੋਂ ਖੇਤੀ ਪੱਕਦੀ, ਉਹਨੂੰ ਕੱਟ ਕੇ ਪਿਆਰ ਦੇ ਨਾਲ ਤਿਲਾਂ ਦੀ ਖੇਤੀ ਨੂੰ ਘਰ ਵਿੱਚ ਲੈ ਜਾਂਦਾ ਹੈ। ਪਰ ਨਾਲ ਗੁਰਦੇਵ ਜੀ ਦੱਸਦੇ ਕਿ ਕਿਸਾਨ ਉਹ ਖੇਤੀ ਨੂੰ ਕੱਟ ਕੇ ਆਪਣੇ ਘਰ ਖੜਦਾ ਏ, ਜਿਨ੍ਹਾਂ ਦੇ ਵਿੱਚ ਬੀਜ ਤਿਲਾਂ ਦੇ ਪੱਕ ਜਾਂਦੇ ਨੇ, ਬਣ ਜਾਂਦੇ ਨੇ, ਪੱਕ ਜਾਂਦੇ ਨੇ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਤਿਲਾਂ ਦੀ ਖੇਤੀ ਵੱਡੀ ਵੀ ਹੁੰਦੀ ਹੈ, ਉਹਨੂੰ ਫੁੱਲ ਵੀ ਲੱਗਦੇ ਨੇ, ਫਲ ਵੀ ਪੈਂਦਾ ਡੋਡੀਆਂ ਦੇ ਵਿੱਚ, ਅਤੇ ਫਿਰ ਉਹ ਰਾਖ ਬਣ ਜਾਂਦਾ, ਸਵਾਹ ਬਣ ਜਾਂਦਾ, ਬੀਜ ਉਹਦੇ ਵਿੱਚ ਸਾਬਤ ਨਹੀਂ, ਕੋਈ ਬਿਮਾਰੀ ਲੱਗ ਜਾਵੇ ਜਾਂ ਕੋਈ ਕਾਰਨ ਹੋ ਜਾਵੇ, ਉਹ ਸਵਾਹ ਬਣ ਜਾਂਦੇ, ਤਿਲ ਸਾਬਤ ਨਹੀਂ ਰਹਿੰਦੇ ਉਹਦੇ ਵਿੱਚ, ਉਹਨੂੰ ਬੁਆੜ ਖੇਤੀ ਕਿਹਾ ਜਾਂਦਾ ਹੈ। ਅਤੇ ਸਤਿਗੁਰੂ ਜੀ ਉਹ ਬੁਆੜ ਖੇਤੀ ਦਾ ਜ਼ਿਕਰ ਕਰਦਿਆਂ ਕਹਿੰਦੇ, ਜਿਨ੍ਹਾਂ ਵਿੱਚ ਤਾਂ ਤਿਲ ਸਾਬਤ ਨਹੀਂ, ਕਿਸਾਨ ਉਹਨੂੰ ਤਾਂ ਖੁਸ਼ੀ ਨਾਲ ਕੱਟ ਕੇ ਲੈ ਜਾਂਦਾ, ਉਹਨਾਂ ਦਾ ਮਾਲਕ ਬਣਦਾ ਹੈ, ਪਰ ਜਿਹੜੇ ਬੁਆੜ ਤਿਲ ਹੋ ਜਾਵਣ, ਉਹਨਾਂ ਦਾ ਫਿਰ ਕਿਸਾਨ ਵੀ ਮਾਲਕ ਨਹੀਂ ਬਣਦਾ, ਉਹ ਖੇਤੀ 'ਚ ਛੱਡ ਦਿੰਦਾ ਵੀ ਇਹ ਤਾਂ ਨਿਫਲੀ ਰਹਿ ਗਈ, ਇਹਨੂੰ ਤਾਂ ਫਲ ਕੋਈ ਨਹੀਂ ਪਿਆ, ਫਿਰ ਉਹਦਾ ਖਿਆਲ ਵੀ ਨਹੀਂ ਰੱਖਦਾ, ਜਿਹੜਾ ਮਰਜ਼ੀ ਉਹਨੂੰ ਕੱਟ ਵੱਢ ਕੇ ਲੈ ਜਾਵੇ, ਕਿਸਾਨ ਰੋਕਦਾ ਵੀ ਨਹੀਂ ਫਿਰ ਉਹਨੂੰ, ਕਿਉਂਕਿ ਉਹਦੇ ਨਾਲ ਕੋਈ ਹੇਜ, ਕੋਈ ਪਿਆਰ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਇਹ ਤਿਲਾਂ ਦੀ ਖੇਤੀ ਦੀ ਉਦਾਹਰਣ ਦੇ ਕੇ ਦੱਸਿਆ ਕਿ ਜਿਹੜੇ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਨਹੀਂ ਚੇਤਦੇ, ਗੁਰੂ ਵਾਲੇ ਨਹੀਂ ਬਣਦੇ, ਇਸ ਸੰਸਾਰ ਵਿੱਚ ਉਹ ਜੀਵਨ ਬਤੀਤ ਕਰਦੇ ਸੰਸਾਰ ਰੂਪੀ ਖੇਤ ਦੇ ਵਿੱਚ, ਅਤੇ ਉਹਨਾਂ ਦੀ ਹਾਲਤ ਉਹ ਬੁਆੜ ਤਿਲਾਂ ਵਰਗੀ ਹੁੰਦੀ, ਜਿਨ੍ਹਾਂ ਦੇ ਵਿੱਚ ਫਲ ਜਿਹੜਾ ਨਹੀਂ ਬਣਦਾ, ਅਤੇ ਜੇ ਫਲ ਨਹੀਂ ਬਣਦਾ ਤਾਂ ਕਿਸਾਨ ਉਹਨੂੰ ਆਪਣੇ ਘਰ ਨਹੀਂ ਲੈ ਕੇ ਜਾਂਦਾ, ਉਹਦੇ ਸੌ ਮਾਲਕ ਬਣ ਜਾਂਦੇ ਨੇ, ਜਿਹੜਾ ਮਰਜ਼ੀ ਉਹਨੂੰ ਚੱਕ ਕੇ ਲੈ ਜਾਵੇ, ਮਾਲਕ ਕੋਈ ਇਤਰਾਜ਼ ਵੀ ਨਹੀਂ ਕਰਦਾ ਉਹਨਾਂ ਦੇ ਉੱਪਰ, ਤੁਸੀਂ ਕਿਉਂ ਲੈ ਕੇ ਚੱਲੇ ਹੋ। ਇਸੇ ਤਰ੍ਹਾਂ ਹੀ ਇਹ ਬੁਆੜ ਤਿਲਾਂ ਵਰਗੀ ਜਿਹੜੀ ਜੀਵਨ ਹੈ ਮਨੁੱਖਾਂ ਦੇ, ਉਹ ਫਿਰ ਪਰਮਾਤਮਾ ਉਹਨਾਂ ਦਾ ਵਾਰਸ ਨਹੀਂ ਬਣਦਾ, ਕਦੀ ਵਕਾਰਾਂ ਦੇ ਵਿੱਚ, ਕਦੀ ਕਿਸੇ ਵਕਾਰ ਦੇ ਵਿੱਚ ਖੁਆਰ ਹੁੰਦੇ ਨੇ, ਕਦੀ ਉਹਨਾਂ ਦਾ ਕਾਮ, ਕ੍ਰੋਧ, ਲੋਭ, ਮੋਹ, ਜਿਹੜਾ ਮਰਜ਼ੀ ਉਹਨਾਂ ਦਾ ਮਾਲਕ ਬਣ ਜਾਂਦਾ ਹੈ, ਕਦੀ ਮੋਹ ਨੇ ਆ ਕੇ ਉਹਨਾਂ 'ਤੇ ਕਬਜ਼ਾ ਕਰ ਲਿਆ, ਕਦੀ ਕ੍ਰੋਧ ਨੇ ਆ ਕੇ ਉਹਨਾਂ ਲੋਕਾਂ 'ਤੇ ਕਬਜ਼ਾ ਕਰ ਲਿਆ, ਕਦੀ ਚੋਰੀ ਦੀ ਆਦਤ ਨੇ ਕਰ ਲਿਆ, ਕਦੀ ਨਿੰਦਿਆ ਚੁਗਲੀ ਨੇ ਆ ਕੇ ਕਬਜ਼ਾ ਕਰ ਲਿਆ, ਕਿਉਂਕਿ ਪਰਮਾਤਮਾ ਦੇ ਦਰ ਤੋਂ ਵੀ ਉਹ ਨਖਸਮੇ ਰਹਿ ਜਾਂਦੇ ਨੇ। ਅਤੇ ਸਤਿਗੁਰੂ ਜੀ ਨੇ ਸਮਝਾਇਆ, ਜੇ ਗੁਰੂ ਵਾਲੇ ਨਹੀਂ ਬਣਾਂਗੇ, ਅਤੇ ਫਿਰ ਜਿਹੜਾ ਗੁਰੂ ਵਾਲਾ ਨਹੀਂ ਬਣੇਗਾ, ਉਹਦੀ ਹਾਲਤ ਉਹ ਨਖਸਮੇ ਤਿਲਾਂ ਦੀ ਖੇਤੀ ਵਰਗੀ ਹੋਵੇਗੀ। ਉਹਨਾਂ ਦੀ ਸਾਰਨਾ ਸਤਿਗੁਰੂ ਦੇ ਦਰ 'ਤੇ ਲਈ ਜਾਣੀ ਹੈ, ਨਾ ਪਰਮਾਤਮਾ ਦੇ ਦਰ 'ਤੇ ਲਈ ਜਾਣੀ। ਇਸ ਕਰਕੇ ਗੁਰੂ ਵਾਲੇ ਬਣਨਾ ਕਿਉਂ ਜ਼ਰੂਰੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਉਸ ਸਲੋਕ ਦੇ ਅੰਦਰ ਉਦਾਹਰਨ ਦੇ ਕੇ ਦੱਸਿਆ ਕਿ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ ਸੁੰਨਾ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੌ ਨਾਹ। ਸੌ ਨਾਹ ਦਾ ਭਾਵ ਸੈਂਕੜੇ ਉਹਦੇ ਮਾਲਕ ਬਣ ਜਾਂਦੇ ਨੇ। ਫਲੀਏ ਫੁਲੀਏ ਬੱਪੂੜੇ ਭੀ ਤਨ ਵਿੱਚ ਸਵਾਹ, ਕਹਿਣ ਲੱਗੀ ਉਹ ਤਿਲ ਵਿਚਾਰੇ ਫਲੇ ਫੁਲੇ ਅਤੇ ਬੜੇ ਵੱਡੇ ਵੀ ਹੋਏ, ਫੁੱਲ ਵੀ ਲੱਗੇ, ਡੋਡੀਆਂ ਵੀ ਲੱਗੀਆਂ, ਭੀ ਤਨ ਵਿੱਚ ਸਵਾਹ, ਪਰ ਆਖਿਰਕਾਰ ਉਹਨਾਂ 'ਚ ਉਹ ਬੀਜ ਜਿਹੜਾ ਸੀ ਉਹ ਸਵਾਹ ਬਣ ਗਿਆ। ਇਸੇ ਤਰ੍ਹਾਂ ਹੀ ਕਈ ਲੋਕ ਪੈਦਾ ਵੀ ਹੁੰਦੇ ਨੇ, ਬਚਪਨ ਵੀ ਹੰਡਾਉਂਦੇ ਨੇ, ਵੱਡੇ ਵੀ ਹੁੰਦੇ ਨੇ, ਬਜ਼ੁਰਗੀ ਤੱਕ ਵੀ ਪਹੁੰਚ ਜਾਂਦੇ ਨੇ, ਪਰ ਜਦੋਂ ਗੁਰੂ ਦੀ ਕਿਰਪਾ ਤੋਂ ਵਿਹੋਣੇ ਹੋ ਜਾਂਦੇ ਨੇ, ਆਖਿਰਕਾਰ ਫਿਰ ਉਹ ਵੀ ਉਸ ਸਵਾਹ ਵਰਗੇ
ਜਿਹੜੇ ਬੁਆੜ ਕਿੱਤਲਾਂ ਵਰਗਾ ਜੀਵਨ ਬਤੀਤ ਕਰਕੇ ਇਸ ਸੰਸਾਰ ਵਿੱਚ ਖੁਆਰ ਹੁੰਦੇ ਨੇ। ਸੋ ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਸਾਨੂੰ ਇਹ ਸਮਝਾਇਆ ਕਿ ਉਹ ਸਤਿਗੁਰੂ ਦੇ ਦਰਸ਼ਨ ਵੀ ਧੰਨ ਨੇ, ਜਿਨ੍ਹਾਂ ਦਰਸ਼ਨਾਂ ਨੂੰ ਕਰਨ ਦੇ ਨਾਲ ਸਤਿਗੁਰੂ ਦਾ ਸਿੱਖ ਕਦੀ ਵੀ ਫਿਰ ਪਰਤ ਕੇ ਗੁਰੂ ਦੇ ਦਰ ਤੋਂ ਦੂਰ ਨਹੀਂ ਜਾਂਦਾ, ਹਮੇਸ਼ਾ ਗੁਰੂ ਵਾਲਾ ਬਣ ਕੇ ਜੀਵਨ ਬਤੀਤ ਕਰਦਾ ਹੈ। ਤੀਜੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਹੈ

ਕਿ ਗੁਰੂ ਦਾ ਸ਼ਬਦ ਜਿਹੜਾ ਉਹ ਵੀ ਧਨ ਹੈ, ਕਿਉਂਕਿ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਸਾਡੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਹੈ। ਆਪਾਂ ਹੁਣੇ ਗੁਰੂ ਸ਼ਬਦ ਦੀ ਗੱਲ ਕੀਤੀ ਨਾ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਕਿਹਾ ਸੀ, ਜੇ ਸਭ ਚੰਦਾ ਉਗਮਹਿ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਹੁਣ ਗੁਰੂ ਜੀ ਉੱਥੋਂ ਤੱਕ ਜਿੱਥੋਂ ਤੱਕ ਸੂਰਜ ਚੰਦਰਮਾ ਦੀ ਰੋਸ਼ਨੀ ਨਹੀਂ ਜਾਂਦੀ, ਗੁਰੂ ਦੀ ਗਿਆਨ ਦੀ ਰੋਸ਼ਨੀ ਕਿਵੇਂ ਜਾਂਦੀ ਹੈ? ਗੁਰੂ ਸ਼ਬਦ ਦੇ ਰਾਹੀਂ, ਕਿਉਂਕਿ ਗੁਰੂ ਦੇ ਸ਼ਬਦ ਦੇ ਵਿੱਚੋਂ ਹੀ ਗਿਆਨ ਦਾ ਦੀਵਾ ਜਿਹੜਾ ਉਹ ਸਾਡੇ ਹਿਰਦੇ ਦੇ ਵਿੱਚ ਜਗਣਾ ਹੈ। ਇੱਥੇ ਹੁਣ ਸ਼ਬਦ ਅਤੇ ਸੁਰਤ ਦੇ ਸੁਮੇਲ ਦੀ ਗੱਲ ਹੈ। ਆਪਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸਿੱਧ ਗੋਸ਼ਟ ਬਾਣੀ ਵਿੱਚ ਵੀ ਪੜ੍ਹਦੇ ਹਾਂ, ਅਤੇ ਉੱਥੇ ਵੀ ਸਿੱਧਾ ਨਾਲ ਜਦੋਂ ਗੱਲਬਾਤ ਹੋਈ ਅਤੇ ਸਿੱਧਾ ਨੇ ਜਦੋਂ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ, ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਭਾਵ ਕਿ ਸ਼ਬਦ ਜਿਹੜਾ ਉਹ ਗੁਰੂ ਹੈ ਅਤੇ ਸਾਡੀ ਸੁਰਤ ਜਿਹੜੀ ਹੈ, ਜੇ ਸੁਰਤ ਨੇ ਸ਼ਬਦ ਦੀ ਪਕੜ ਕਰਨੀ, ਇਹ ਉਹਦਾ ਚੇਲਾ ਹੈ, ਉਹਦੇ ਸੇਵਕ ਹੈ। ਸ਼ਬਦ ਗੁਰੂ ਹੈ ਅਤੇ ਸੁਰਤ ਉਹਦੇ ਸਿੱਖ ਹੈ। ਹੁਣ ਇੱਥੇ ਵੀ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਤਿਗੁਰੂ ਦਾ ਸ਼ਬਦ ਵੀ ਧਨ ਹੈ ਅਤੇ ਉਹ ਸੁਰਤ ਵੀ ਧਨ ਹੈ, ਜਿਹੜੀ ਇਹ ਸ਼ਬਦ ਦੇ ਨਾਲ ਜੁੜ ਕੇ ਇਸ ਗਿਆਨ ਨੂੰ ਅੰਦਰ ਧਾਰਨ ਕਰਦੀ ਹੈ। ਅਤੇ ਆਪਾਂ ਇੱਕ ਬਚਨ ਬੜਾ ਪਿਆਰਾ ਪੜ੍ਹਦੇ ਹਾਂ ਹੋਰ ਵੀ ਗੁਰਬਾਣੀ ਦੇ ਵਿੱਚ, ਸਤਿਗੁਰਾਂ ਨੇ ਗੁਰੂ ਸ਼ਬਦ ਦੀ ਮਹਾਨਤਾ ਦਰਸਾਉਂਦਿਆਂ ਹੋਇਆਂ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਕਿ ਜਿਵੇਂ ਇੱਕ ਕਮਰੇ ਦੇ ਵਿੱਚ ਬਹੁਤ ਜਿਹੜਾ ਅੰਧਕਾਰ ਹਨੇਰਾ ਪਸਰਿਆ ਹੋਵੇ, ਇੰਨਾ ਹਨੇਰਾ ਕਿ ਉਹਦੇ ਵਿੱਚ ਰੱਖੀ ਹੋਈ ਕੋਈ ਵੀ ਵਸਤੂ, ਆਪਣੇ ਹੱਥੀਂ ਰੱਖੀ ਹੋਈ ਵਸਤੂ ਹੀ ਅਸੀਂ ਜਿਹੜੀ ਉਹ ਪਹਿਚਾਣ ਨਾ ਸਕੀਏ। ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਨਾ, ਰੋਸ਼ਨੀ ਦੇ ਵਿੱਚ ਆਪਣੇ ਹੱਥੀਂ ਅਸੀਂ ਕੋਈ ਚੀਜ਼ ਉਸ ਕਮਰੇ ਵਿੱਚ ਟਿਕਾ ਦਿੰਦੇ ਹਾਂ, ਪਰ ਜਦੋਂ ਹਨੇਰਾ ਪਸਰ ਜਾਂਦਾ ਹੈ, ਆਪਣੇ ਹੱਥਾਂ ਨਾਲ ਰੱਖੀ ਹੋਈ ਵਸਤੂ ਹੀ ਸਾਡੇ ਹੱਥ ਨਹੀਂ ਲੱਗਦੀ, ਪਰ ਜਦੋਂ ਰੋਸ਼ਨੀ ਹੁੰਦੀ ਹੈ ਉਦੋਂ ਇੱਕਦਮ ਸਾਡੇ ਧਿਆਨ ਦੇ ਵਿੱਚ ਉਹ ਵਸਤੂ ਆ ਜਾਂਦੀ ਹੈ। ਹੁਣ ਵਸਤੂ ਵੀ ਉੱਥੇ ਹੈ, ਸੁਰਤ ਦਾ ਵੀ ਪਤਾ ਹੈ ਕਿ ਇੱਥੇ ਰੱਖੀ ਹੈ, ਪਰ ਹਨੇਰੇ ਕਾਰਨ ਉਹ ਇੱਕ ਦੂਰੀ ਬਣ ਜਾਂਦੀ ਉੱਥੇ। ਹੁਣ ਇਸੇ ਤਰ੍ਹਾਂ ਹੀ ਇੱਥੇ ਵੀ ਉਦਾਹਰਨ ਦੇ ਕੇ ਦੱਸਦੇ ਨੇ ਸਤਿਗੁਰੂ ਜੀ, ਕਹਿੰਦੇ ਇਹ ਜਿਹੜੇ ਸਾਡੇ ਹਿਰਦਾ ਰੂਪੀ ਜਾਂ ਸਰੀਰ ਰੂਪੀ ਕਹਿ ਲਈਏ ਵੀ ਇਹ ਜਿਹੜਾ ਕਮਰਾ ਏ, ਕੋਠਾ ਏ, ਇਸ ਕਮਰੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ, ਅਤੇ ਇਸ ਕਮਰੇ ਹਿਰਦੇ ਰੂਪੀ ਕਮਰੇ ਦੇ ਵਿੱਚ ਅਗਿਆਨਤਾ ਦੇ ਹਨੇਰੇ ਦੇ ਵਿੱਚ ਸ਼ੁਭ ਗੁਣ ਜਿਹੜੇ ਨੇ ਸਤਿਗੁਰੂ ਨੇ ਜਿਹੜੇ ਦੱਸੇ ਨੇ ਕਿ ਧਰਮ, ਧੀਰਜ, ਦਇਆ, ਇਹ ਸਭ ਗੁਣ ਜਿਹੜੇ ਨਾ, ਸ਼ੁਭ ਗੁਣ ਜਿਹੜੇ ਹੈ, ਇਹ ਸ਼ੁਭ ਗੁਣ ਅੰਦਰ ਹੀ ਨੇ, ਲੇਕਿਨ ਅਗਿਆਨਤਾ ਦੇ ਹਨੇਰੇ ਕਾਰਨ ਨਾ ਤਾਂ ਪਰਮਾਤਮਾ ਦੀ ਜਿਹੜੀ ਜੋਤ ਅੰਦਰ ਟਿਕਦੀ ਉਹਨੂੰ ਅਸੀਂ ਦੇਖ ਪਾਉਂਦੇ ਹਾਂ, ਅਤੇ ਨਾ ਹੀ ਇਹਨਾਂ ਸ਼ੁਭ ਗੁਣਾਂ ਨੂੰ ਅਸੀਂ ਅੰਦਰੋਂ ਦੇਖ ਪਾਉਂਦੇ ਹਾਂ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਜਿਵੇਂ ਕਮਰੇ ਦੇ ਵਿੱਚ ਉਹ ਚੀਜ਼ ਲੱਭਣ ਵਾਸਤੇ ਦੀਵੇ ਦੀ ਰੋਸ਼ਨੀ ਕਰਦੇ ਹਾਂ, ਇਸੇ ਤਰ੍ਹਾਂ ਹੀ ਜਦੋਂ ਹਿਰਦੇ ਰੂਪੀ ਕਮਰੇ ਦੇ ਵਿੱਚ ਗੁਰ ਸ਼ਬਦ ਰੂਪੀ ਦੀਪਕ ਦੀ ਰੋਸ਼ਨੀ ਕਰਦੇ ਹਾਂ ਅਸੀਂ, ਅਤੇ ਫਿਰ ਸਾਡੇ ਅੰਦਰੋਂ ਉਹ ਅੰਧਕਾਰ, ਉਹ ਹਨੇਰਾ ਪਸਰਿਆ ਹੋਇਆ ਜਿਹੜਾ ਉਹ ਦੂਰ ਹੋ ਜਾਂਦਾ ਹੈ, ਅਤੇ ਫਿਰ ਅੰਦਰੋਂ ਉਹ ਸ਼ੁਭ ਗੁਣ ਜਿੰਨੇ ਵੀ ਨੇ ਉਹ ਸਾਰੇ ਦੇ ਸਾਰੇ ਸਾਨੂੰ ਦਿਖਾਈ ਦੇਣ ਲੱਗ ਪੈਂਦੇ ਨੇ। ਪਰਮਾਤਮਾ ਦਾ ਨਾਮ ਵੀ ਅੰਦਰ ਜੋ ਵੱਸਦਾ ਉਹ ਵੀ ਦਿਖਾਈ ਦੇਣ ਲੱਗ ਪੈਂਦਾ ਹੈ, ਅਤੇ ਸਤਿਗੁਰੂ ਜੀ ਨੇ ਉੱਥੇ ਗੁਰੂ ਦੇ ਸ਼ਬਦ ਨੂੰ ਦੀਪਕ ਕਿਹਾ ਹੈ। ਅਸੀਂ ਬਚਨ ਪੜ੍ਹਦੇ ਸਤਿਗੁਰ ਸ਼ਬਦ ਉਜਾਰੋ ਦੀਪਾ, ਦੀਪਕ ਵੀ ਬੁਝਿਆ ਹੋਇਆ ਨਹੀਂ, ਜਗਦਾ ਹੋਇਆ, ਉਜਾਰੋ ਦਾ ਭਾਵ ਜਗਦਾ ਹੋਇਆ ਦੀਪਕ। ਗੁਰੂ ਸਾਹਿਬ ਜੀ ਦਾ ਸ਼ਬਦ ਜਗਦੇ ਹੋਏ ਦੀਪਕ ਦੇ ਵਾਂਗ ਹੈ, ਅਤੇ ਜਦੋਂ ਇਹ ਜਗਦਾ ਹੋਇਆ ਦੀਪਕ ਗਿਆਨ ਰੂਪੀ ਦੀਵਾ ਦੀਪਕ ਦੀ ਰੋਸ਼ਨੀ ਅੰਦਰ ਜਾਂਦੀ ਹੈ, ਅਤੇ ਸਤਿਗੁਰੂ ਜੀ ਸਮਝਾਉਂਦੇ ਅਗਿਆਨਤਾ ਦਾ ਹਨੇਰਾ ਅੰਦਰੋਂ ਖਤਮ ਹੋ ਜਾਂਦਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ, ਕਿ ਜਦੋਂ ਅੰਦਰੋਂ ਅੰਧਕਾਰ ਖਤਮ ਹੋ ਗਿਆ ਅਤੇ ਜਿਹੜੇ ਮਾਣਕ ਮੋਤੀ ਅੰਦਰ ਪਏ ਸੀ ਨਾ, ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਵੀ ਸੁਣਦੇ, ਮੱਤ ਵਿੱਚ ਰਤਨ ਜਵਾਹਰ ਮਾਣਕ,
ਸਾਡੀ ਮੱਤ ਦੇ ਵਿੱਚ ਹੀ ਉਹ ਪਰਮਾਤਮਾ ਦੇ ਨਾਮ ਰੂਪੀ ਸ਼ੁਭ ਗੁਣ ਰੂਪੀ ਰਤਨ ਜਵਾਹਰ ਮਾਣਕ ਸਾਰਾ ਕੁਝ ਹੀ ਅੰਦਰ ਪਿਆ ਏ ਸਾਡੇ ਸੁਰਤ ਦੇ ਅੰਦਰ। ਪਰ ਅਗਿਆਨਤਾ ਦੇ ਹਨੇਰੇ ਕਰਕੇ ਸਾਨੂੰ ਜਿਹੜੀ ਉੱਥੋਂ ਤੱਕ ਪਹੁੰਚ ਨਹੀਂ ਸਾਡੀ ਹੁੰਦੀ। ਜਿਵੇਂ ਗੁਰੂ ਸਾਹਿਬ ਜੀ ਨੇ ਸਮਝਾਇਆ ਨਾ, ਜਿਸ ਨਾਮ ਰੂਪੀ ਅੰਮ੍ਰਿਤ ਪਰਮਾਤਮਾ ਦੀ ਭਾਲ ਕਰਨ ਵਾਸਤੇ ਕੋਈ ਪਰਬਤਾਂ 'ਤੇ ਜਾਂਦਾ ਏ, ਕੋਈ ਜੰਗਲਾਂ ਵਿੱਚੋਂ ਲੱਭਦਾ ਫਿਰਦਾ ਏ, ਕੋਈ ਬੀਆਬਾਨ ਦੇ

ਹੁਣ ਜਿਸ ਨਾਮ ਰੂਪੀ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਜਿੰਨੇ ਵੀ ਧਾਰਮਿਕ ਆਗੂ ਅਖਵਾਉਣ ਵਾਲੇ ਗੁਰੂ ਤੋਂ ਬਿਨਾਂ ਇਹਦੀ ਭਾਲ ਕਰਦੇ ਨੇ, ਸਤਿਗੁਰੂ ਜੀ ਸਮਝਾਉਂਦੇ ਉਹਨਾਂ ਵਾਂਗ ਖਵਾਰ ਹੋਣ ਦੀ ਲੋੜ ਨਹੀਂ। ਕੇਵਲ ਤੇ ਕੇਵਲ ਗੁਰੂ ਦੀ ਸ਼ਰਨ ਦੇ ਵਿੱਚ ਤੁਸੀਂ ਚਲੇ ਜਾਓ, ਗੁਰੂ ਦੀ ਅਗਵਾਈ ਦੇ ਵਿੱਚ ਇਹ ਖੋਜ ਕਰੋਗੇ ਤੇ ਤੁਹਾਨੂੰ ਉਹ ਗੁਰੂ ਦੇ ਦਰ ਤੋਂ ਹੀ ਨਾਮ ਰੂਪੀ ਅੰਮ੍ਰਿਤ ਮਿਲ ਜਾਵੇਗਾ। ਹੁਣ ਨਾਮ ਰੂਪੀ ਅੰਮ੍ਰਿਤ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਨੇ ਜੋੜਿਆ ਸਨ ਤੇ ਗੁਰਦੇਵ ਜੀ ਨੇ ਇਸੇ ਕਰਕੇ ਸਮਝਾਇਆ ਸੀ ਉੱਥੇ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਣਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ। ਜਦੋਂ ਉਹ ਰਤਨਾ ਭਰੀ ਕੋਠੜੀ ਖੁੱਲ੍ਹ ਗਈ ਸ਼ੁਭ ਗੁਣਾ ਰੂਪੀ, ਫਿਰ ਅੰਦਰੋਂ ਦੀਦਾਰ ਹੋ ਜਾਂਦੇ ਨੇ। ਅਤੇ ਇਹ ਬਰਕਤ ਕਿੱਥੋਂ ਮਿਲਦੀ ਹੈ? ਗੁਰੂ ਦੇ ਰਾਹੀਂ। ਗੁਰੂ ਦਾ ਸ਼ਬਦ ਕਿੱਥੋਂ ਮਿਲਦਾ ਹੈ? ਗੁਰੂ ਦੇ ਰਾਹੀਂ। ਇਹ ਦੀਪਕ ਅੰਦਰ ਕਿਵੇਂ ਜਗਣਾ ਹੈ? ਗੁਰੂ ਦੀ ਸਿੱਖਿਆ ਦੇ ਰਾਹੀਂ। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਤੇ ਉੱਥੇ ਵੀ ਸਤਿਗੁਰੂ ਜੀ ਇਹ ਸਮਝਾਉਂਦੇ ਨੇ, ਕਹਿਣ ਲੱਗੇ ਕਿ ਇਹ ਜਿਹੜਾ ਗਿਆਨ ਦਾ ਦੀਵਾ ਨਾ, ਇਹ ਉਦੋਂ ਜਗਣਾ ਸਾਨੂੰ ਦਿਖਾਈ ਦਿੰਦਾ ਹੈ ਜਦੋਂ ਸਾਡੇ ਨੇਤਰਾਂ ਦੇ ਵਿੱਚ ਵੀ ਗੁਰੂ ਦੇ ਦੀਦਾਰ ਵਸ ਜਾਣ। ਅਤੇ ਉਹ ਕਈ ਵਾਰ ਆਪਾਂ ਦੇਖਦੇ ਹਾਂ ਜੋ ਸੰਸਾਰ ਵਿੱਚ ਸਾਡੀਆਂ ਅੱਖਾਂ ਦੇਖਦੀਆਂ ਨਾ, ਪਰ ਕਈ ਵਾਰੀ ਇਹੋ ਜਿਹੀ ਮੁਸ਼ਕਲ ਆ ਜਾਂਦੀ ਅੱਖਾਂ ਨੂੰ ਕਿ ਉਹ ਦੇਖਦੇ ਹੋਏ ਸੰਸਾਰ ਨੂੰ ਦੇਖ ਨਹੀਂ ਪਾਉਂਦੇ, ਕੋਈ ਨਾ ਕੋਈ ਉਹਨਾਂ 'ਚ ਪਰੇਸ਼ਾਨੀ ਆ ਜਾਂਦੀ ਹੈ, ਧੁੰਦਲਾਪਨ ਜਾਲਾ ਆਉਣਾ ਸ਼ੁਰੂ ਹੋ ਜਾਣਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਉਹਨਾਂ ਵਿੱਚ ਆ ਜਾਂਦੀਆਂ। ਫਿਰ ਉਹ ਵੈਦ ਦੇ ਕੋਲ ਜਦੋਂ ਜੀਵ ਜਾਂਦਾ ਹੈ, ਵੈਦ ਦੇ ਕੋਲੋਂ ਪੁੱਛਦਾ ਹੈ ਅਤੇ ਵੈਦ ਫਿਰ ਉਹਨੂੰ ਇੱਕ ਸੁਰਮਚੂਹ ਦੇ ਵਿੱਚੋਂ ਸੁਰਮਾ ਕੱਢ ਕੇ ਸਿਲਾਈ ਦੇ ਨਾਲ ਜਦੋਂ ਅੱਖਾਂ ਦੇ ਵਿੱਚ ਪਾਉਂਦਾ ਹੈ ਅਤੇ ਕੁਝ ਸਮੇਂ ਬਾਅਦ ਪੁੱਛਦਾ ਹੈ ਕਿ ਹੁਣ ਕਿਵੇਂ ਦਾ ਮਹਿਸੂਸ ਹੁੰਦਾ ਹੈ, ਅਤੇ ਉਹ ਫਿਰ ਮਰੀਜ਼ ਕਹਿੰਦਾ ਹੁਣ ਮੈਨੂੰ ਬਿਲਕੁਲ ਸਾਫ਼ ਦਿਖਣ ਲੱਗ ਪਿਆ। ਹੁਣ ਦਿਖਦਾ ਕਾਹਦੇ ਨਾਲ ਹੈ? ਉਹ ਜਿਹੜਾ ਦਾਰੂ ਪਾ ਦਿੱਤਾ ਵੈਦ ਨੇ ਉਹਦੇ ਨਾਲ ਅੰਦਰੋਂ ਧੁੰਦਲਾਪਨ ਜਿਹੜਾ ਸੀ ਉਹ ਖਤਮ ਹੋ ਗਿਆ ਅਤੇ ਬਿਲਕੁਲ ਸਪੱਸ਼ਟ ਦਿਖਣ ਲੱਗ ਪਿਆ। ਹੁਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵੀ ਇਹੀ ਉਦਾਹਰਣ ਦੇਖ ਕੇ ਦੱਸਦੇ ਨੇ ਕਿ ਜਿਸ ਅੱਖਾਂ ਦੇ ਦ੍ਰਿਸ਼ਟੀ ਦੇ ਨਾਲ ਪਰਮਾਤਮਾ ਨੂੰ ਅੰਦਰੋਂ ਦੇਖਣਾ, ਉਹਦਾ ਸੁਰਮਾ ਜਿਹੜਾ ਉਹ ਗੁਰੂ ਸਾਹਿਬ ਜੀ ਦੇ ਕੋਲ ਹੈ, ਗੁਰੂ ਉਹ ਸੁਰਮੇ ਦੀ ਸਿਲਾਈ ਜਦੋਂ ਭਰ ਕੇ ਪਾਉਂਦਾ ਹੈ ਸਾਡੀਆਂ ਅੱਖਾਂ ਦੇ ਵਿੱਚ, ਅਤੇ ਫਿਰ ਸਾਨੂੰ ਗੁਰੂ ਦੇ ਦੀਦਾਰ ਅਤੇ ਗੁਰੂ ਦੇ ਰਾਹੀਂ ਪਰਮਾਤਮਾ ਦੀ ਦੀਦਾਰ ਹਰ ਇੱਕ ਦੇ ਅੰਦਰ ਹੋਣ ਲੱਗ ਪੈਂਦੇ ਹੈ। ਉੱਥੇ ਅਸੀਂ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਕਿ ਜਦੋਂ ਗਿਆਨ ਦਾ ਅੰਜਨ ਗਿਆਨ ਦਾ ਸੁਰਮਾ ਸਤਿਗੁਰਾਂ ਨੇ ਸਾਡੇ ਨੇਤਰਾਂ ਦੇ ਵਿੱਚ ਪਾ ਦਿੱਤਾ, ਸਾਨੂੰ ਉਹ ਗਿਆਨ ਦੀ ਰੌਸ਼ਨੀ ਦੇ ਰਾਹੀਂ ਉਹ ਸੁਰਮੇ ਨੇ ਸਾਡੀ ਨਜ਼ਰ ਨੂੰ ਜਿਹੜਾ ਮੈਲੇ ਤੋਂ ਧੁੰਦਲੇ ਤੋਂ ਪਵਿੱਤਰ ਕਰ ਦਿੱਤਾ, ਫਿਰ ਸਾਨੂੰ ਅੰਦਰੋਂ ਉਹ ਦੀਪਕ ਦੇ ਰਾਹੀਂ ਉਹ ਮਾਣਕ ਮੋਤੀ ਪਰਮਾਤਮਾ ਦੇ ਨਾਮ ਰੂਪੀ ਗੁਣਾਂ ਦੀ ਸਾਂਝ ਜਿਹੜੀ ਉਹ ਹੋਣ ਲੱਗ ਪੈਂਦੀ ਹੈ, ਫਿਰ ਅੰਦਰੋਂ ਦੀਦਾਰ ਹੁੰਦੇ ਨੇ। ਕਿਉਂਕਿ ਦੁਸ਼ਮਣ ਦੀ ਅੱਖ ਦੇ ਵਿੱਚੋਂ ਵੀ ਗੁਰੂ ਉਹਨੂੰ ਦੇਖੇਗਾ ਜਿਹਨੂੰ ਪਹਿਲਾਂ ਆਪਣੇ ਅੰਦਰੋਂ ਹਿਰਦੇ 'ਚੋਂ ਗੁਰੂ ਦੇ ਦੀਦਾਰ ਹੋਣਗੇ। ਜੇ ਅੰਦਰੋਂ ਕੁਝ ਨਹੀਂ ਨਾ ਤਾਂ ਫਿਰ ਬਾਹਰੋਂ ਕੁਝ ਵੀ ਨਹੀਂ ਸਾਨੂੰ ਲੱਭਣਾ। ਸਾਨੂੰ ਬਾਣੀ ਦੇ ਵਿੱਚ ਹੀ ਇਹ ਸਮਝਾਇਆ, ਚਾਹੇ ਪਰਮਾਤਮਾ ਦੇ ਦੀਦਾਰ ਚਾਹੇ ਗੁਰੂ ਦੇ ਦੀਦਾਰ, ਜਿਹਨੇ ਅੰਦਰੋਂ ਪਹਿਲਾਂ ਕੋਸ਼ਿਸ਼ ਕੀਤੀ ਹੈ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਜਿਨ੍ਹਾਂ ਨੇ ਆਪਣੀ ਆਤਮਾ ਨੂੰ ਚੀਣ ਲਿਆ, ਇਹ ਆਪਣੀ ਆਤਮਾ ਨੂੰ ਨਾਮ ਰਸ ਦੇ ਗੁਰੂ ਦੇ ਗਿਆਨ ਦੇ ਦੁਆਰਾ ਨਿਰਮਲ ਕਰ ਲਿਆ, ਉਹਨਾਂ ਨੂੰ ਹੀ ਪਰਮਾਤਮਾ ਸਾਰੀ ਜਗ੍ਹਾ ਦੇ ਉੱਪਰ ਅਤੇ ਉਹਨਾਂ ਨੂੰ ਹੀ ਗੁਰੂ ਸਾਰੀ ਜਗ੍ਹਾ ਦੇ ਉੱਪਰ ਦਿਖਾਈ ਦਿੰਦਾ ਹੈ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ ਇਹ ਸ਼ਬਦ ਸੁਰਤ ਦੇ ਨਾਲ ਬਣਦੀ ਹੈ ਗੱਲ, ਅਤੇ ਗੁਰੂ ਸਾਹਿਬ ਜੀ ਦਾ ਦੇ ਦਰ ਦੀ ਗੱਲ ਦੱਸਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਧੰਨ ਧੰਨ ਸਤਿਗੁਰ ਸ਼ਬਦ, ਗੁਰੂ ਦਾ ਸ਼ਬਦ ਧੰਨ ਧੰਨ ਦੇ ਸਤਿਕਾਰ ਦੇ ਯੋਗ ਹੈ, ਕਿਉਂਕਿ ਸ਼ਬਦ ਦੇ ਨਾਲ ਸੁਰਤ ਜਿਹੜੀ ਜੁੜਦੀ ਹੈ ਨਾ ਉਹ ਫਿਰ ਪਰਮਾਤਮਾ ਦੇ ਦਰ ਦੇ ਨਾਲ ਮਿਲਾ ਦਿੰਦੀ ਹੈ। ਹੁਣ ਸ਼ਬਦ ਸੀ ਨਾ ਜਿਹਨੇ ਭਾਈ ਲਹਿਣਾ ਜੀ ਦੇ ਜੀਵਨ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਅੰਦਰ ਬਣਾ ਦਿੱਤਾ, ਭਾਈ ਜੋਤ ਜੀ ਦੇ ਕੋਲੋਂ ਸੁਣ ਕੇ। ਸ਼ਬਦ ਦੀ ਹੀ ਤਾਕਤ ਸੀ ਗੁਰੂ ਸ਼ਬਦ ਦੀ ਕਿ ਗੁਰੂ ਅਮਰਦਾਸ ਮਹਾਰਾਜ ਜੀ ਬਣਾ ਦਿੱਤਾ ਬਾਬਾ ਅਮਰਦਾਸ ਜੀ ਨੂੰ। ਕਿਉਂਕਿ ਜਦੋਂ ਬਾਬਾ ਅਮਰਦਾਸ ਜੀ ਦਾ ਜੀਵਨ ਅਸੀਂ ਪੜ੍ਹਦੇ ਹਾਂ
ਤਕਰੀਬਨ

0: 62 ਸਾਲ ਤੱਕ ਦੀ ਉਮਰ ਵਡੇਪੇ ਤੱਕ ਪਹੁੰਚ ਗਈ ਸੀ ਬਾਬਾ ਅਮਰਦਾਸ ਜੀ ਦੀ ਉਮਰ। ਉਹਦੇ ਵਿੱਚੋਂ ਇਤਿਹਾਸ ਕਹਿੰਦਾ ਤਕਰੀਬਨ 20 ਸਾਲ ਕੋਈ 18 ਕੋਈ 19 ਕੋਈ 20 ਮੰਨ ਕੇ ਚੱਲਦੇ ਆਪਾਂ 20 ਸਾਲ ਦਾ ਸਮਾਂ ਹਰ ਸਾਲ ਹਰਿਦੁਆਰ ਜਾਣਾ ਗੁਰੂ ਅਮਰਦਾਸ ਜੀ ਬਾਬਾ ਅਮਰਦਾਸ ਜੀ ਨੇ। ਇਸ਼ਨਾਨ ਵੀ ਗੰਗਾ ਦਾ ਕਰਨਾ, ਦਾਨ ਪੁੰਨ ਵੀ ਕਰਨੀ, ਭਲਿਆਂ ਪੁਰਸ਼ਾਂ ਦੀ ਸੰਗਤ ਵੀ ਕਰਨੀ। ਅਤੇ ਜਦੋਂ ਆਖਰੀ ਵਾਰ ਗਏ ਨਾ ਗੁਰੂ ਘਰ ਆਉਣ ਤੋਂ ਪਹਿਲਾਂ, ਅਤੇ ਇੱਕ ਸਾਧੂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ, ਮੇਲ ਮਿਲਾਪ ਹੁੰਦਾ ਹੈ, ਅਤੇ ਉਸ ਵੇਲੇ ਗੱਲਾਂ ਬਾਤਾਂ ਦੇ ਵਿੱਚੋਂ ਸਾਧੂ ਨੂੰ ਬਾਬਾ ਅਮਰਦਾਸ ਜੀ ਦਾ ਜੀਵਨ ਬੜਾ ਚੰਗਾ ਲੱਗਿਆ, ਬੜੀਆਂ ਸਿਆਣੀਆਂ ਗੱਲਾਂ। ਇਹ ਨਹੀਂ ਕਿ ਗੁਰੂ ਸਾਹਿਬ ਬਾਬਾ ਅਮਰਦਾਸ 'ਚ ਕੁਝ ਕਮੀਆਂ ਸਨ, ਆਪਣੇ ਵੱਲੋਂ ਉਹ ਪੂਰਾ ਹੀ ਧਰਮ ਕਰਮ ਨਿਭਾ ਰਹੇ ਸਨ, ਸੁਭਾਅ ਵੀ ਚੰਗਾ, ਸਹਿਣਸ਼ੀਲਤਾ ਸਾਰਾ ਕੁਝ ਹੀ ਐ ਸੀ, ਪਰ ਜੇ ਘਾਟ ਸੀ ਤਾਂ ਗੁਰੂ ਦੀ ਉਸ ਵੇਲੇ ਅਗਵਾਈ ਨਹੀਂ ਸੀ ਉਹਨਾਂ ਦੇ ਕੋਲ, ਗੁਰੂ ਵਾਲੇ ਨਹੀਂ ਸੀ ਉਹ ਬਣੇ। ਉਹ ਵੈਸ਼ਨਵ ਸਾਧ ਜਿਹੜਾ ਨਾਲ ਚੱਲਦਾ ਏ, ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਪ੍ਰਭਾਵਿਤ ਹੋ ਕੇ ਇੱਕ ਦਿਨ ਕਹਿਣ ਲੱਗਾ ਕਿ ਬਾਬਾ ਅਮਰਦਾਸ ਜੀ ਨੂੰ ਕਿ ਤੁਹਾਡਾ ਸੁਭਾਅ ਬਹੁਤ ਵਧੀਆ, ਤੁਸੀਂ ਬੜੇ ਨੇਕ ਇਨਸਾਨ ਹੋ, ਤੁਹਾਡਾ ਲੱਗਦਾ ਗੁਰੂ ਬੜਾ ਕਾਮਲ ਜਿਨ੍ਹਾਂ ਨੇ ਤੁਹਾਡਾ ਬਹੁਤ ਸੋਹਣਾ ਜੀਵਨ ਬਣਾਇਆ, ਤੁਹਾਨੂੰ ਗਿਆਨ ਵੀ ਚੰਗਾ ਏ, ਅਤੇ ਗੁਰੂ ਕੌਣ ਹੈ ਜਿਹਦੇ ਤੁਸੀਂ ਚੇਲੇ ਹੋ, ਕਿਹਨੂੰ ਗੁਰੂ ਧਾਰਨ ਕੀਤਾ ਹੈ? ਅਤੇ ਬਾਬਾ ਅਮਰਦਾਸ ਜੀ ਨੇ ਕਿਹਾ ਸੀ ਉਸ ਵੇਲੇ ਥੋੜ੍ਹਾ ਜਿਹਾ ਨਿਰਾਸ਼ ਹੋ ਕੇ ਕਿ ਅਜੇ ਗੁਰੂ ਦੀ ਭਾਲ ਵਿੱਚ ਹੈ, ਗੁਰੂ ਅਜੇ ਮੈਨੂੰ ਮਿਲਿਆ ਕੋਈ ਨਹੀਂ ਹੈ। ਜਦੋਂ ਇਹ ਬਚਨ ਸੁਣੇ ਤਾਂ ਉਹੀ ਸਾਧੂ ਜਿਹੜਾ ਜ਼ੁਬਾਨ ਤੋਂ ਬੜੇ ਸ਼ੁਭ ਬਚਨ ਬੋਲ ਰਿਹਾ ਸੀ, ਉਹੀ ਕਹਿਣ ਲੱਗ ਪਿਆ ਤੁਸੀਂ ਅਜੇ ਨਗੋਰੇ ਹੋ, ਤੁਸੀਂ ਅਜੇ ਗੁਰੂ ਨਹੀਂ ਧਾਰਨ ਕੀਤਾ। ਫਿਰ ਇੱਥੋਂ ਤੱਕ ਕਿ ਕਈ ਬੋਲ ਇਹੋ ਜਿਹੇ ਬੋਲਣੇ ਸ਼ੁਰੂ ਕੀਤੇ ਜਿਹੜੇ ਬਾਬਾ ਅਮਰਦਾਸ ਜੀ ਦੇ ਹਿਰਦੇ ਉੱਪਰ ਕਾਫੀ ਗਹਿਰਾ ਅਸਰ ਕਰ ਗਏ, ਜ਼ਖਮ ਕਰ ਗਏ ਕਹਿ ਲਈਏ। ਫਿਰ ਉਸ ਵੇਲੇ ਬਾਬਾ ਅਮਰਦਾਸ ਜੀ ਗੁਰੂ ਦੀ ਭਾਲ ਦੇ ਵਿੱਚ ਹੈ ਵੀ ਗੁਰੂ ਹੁਣ ਕਿੱਥੋਂ ਆਪਾਂ ਗੁਰੂ ਦੇ ਨਾਲ ਮਿਲ ਸਕੀਏ, ਕਿੱਥੋਂ ਦੱਸ ਪਵੇ ਗੁਰੂ ਕੌਣ ਹੈ ਜਿਹੜਾ ਮਿਲਾ ਸਕਦਾ ਹੈ। ਇੱਕ ਦਿਨ ਅੰਮ੍ਰਿਤ ਵੇਲੇ ਦੇ ਨੇਮ ਦੇ ਵਿੱਚ ਜਿਵੇਂ ਸਮਾਂ ਹੋਇਆ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਨਾਲ ਹੀ ਘਰ ਜਿਹੜਾ ਹੈ ਉਹਨਾਂ ਦੇ ਭਰਾਤਾ ਦਾ ਘਰ ਹੈ, ਅਤੇ ਉਹਦਾ ਉਹ ਘਰ ਦੇ ਵਿੱਚ ਉਹ ਭਾਈ ਜੱਸੂ ਜੀ ਦੀ ਘਰਵਾਲੀ ਜਿਹੜੀ ਹੈ ਬੀਬੀ ਅਮਰੋ ਜੀ ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ ਹੈ। ਅੰਮ੍ਰਿਤ ਵੇਲੇ ਘਰ ਦੇ ਕੰਮ ਕਾਜ ਕਰਦਿਆਂ ਬਾਣੀ ਪੜ੍ਹ ਰਹੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹੈ ਜਿਹਦੀਆਂ ਕੁਝ ਪੰਕਤੀਆਂ ਆਪਾਂ ਸਾਂਝੀਆਂ ਕਰਦੇ, ਜਿਹਦੇ ਵਿੱਚ ਉਹ ਜਾਪ ਸੀ ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਇਹ ਜਦੋਂ ਸਾਰਾ ਸ਼ਬਦ ਪੜਿਆ ਨਾ ਤੇ ਬਾਬਾ ਅਮਰਦਾਸ ਜੀ ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ ਆਵਾਜ਼ ਪਈ, ਚੱਲ ਕੇ ਕਦਮਾਂ ਦੇ ਨਾਲ ਬੀਬੀ ਅਮਰੋ ਜੀ ਦੇ ਕੋਲ ਆ ਕੇ ਖੜ ਗਏ ਨੇ। ਜਦੋਂ ਬੀਬੀ ਅਮਰੋ ਜੀ ਨੇ ਬਾਣੀ ਪੜ੍ਹ ਕੇ ਸਮਾਪਤੀ ਕੀਤੀ ਉਸ ਵੇਲੇ ਕਹਿਣ ਲੱਗੇ ਬੱਚੀਏ ਇਹ ਕਿਹਦੇ ਬੋਲ ਨੇ, ਅਤੇ ਬੀਬੀ ਅਮਰੋ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਜਿਸ ਗੱਦੀ ਦੇ ਉੱਪਰ ਹੁਣ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਸੁਭਾਏ ਮਾਣ ਹੈ। ਕਹਿਣ ਲੱਗੇ ਬੱਚੀਏ ਇਹ ਜਿਹੜੇ ਬੋਲ ਤੂੰ ਬੋਲ ਰਹੀ ਸਾਂ ਨਾ, ਮੈਨੂੰ ਬਹੁਤਾ ਤਾਂ ਕੁਝ ਨਹੀਂ ਇਹਦੇ ਵਿੱਚੋਂ ਪਤਾ ਲੱਗਾ, ਪਰ ਇੰਨਾ ਕੁ ਮੈਨੂੰ ਜ਼ਰੂਰ ਲੱਗ ਗਿਆ ਕਿ ਜੋ ਕੁਝ ਗੁਰੂ ਨੇ ਲਿਖਿਆ ਇਹਨਾਂ ਤੁਹਾਡੇ ਗੁਰੂ ਨੇ ਉਹੋ ਜਿਹੀ ਵੇਦਨਾ ਮੇਰੀ ਵੀ ਹੈ, ਕਿਉਂਕਿ ਇਹ ਜਦੋਂ 2-3 ਪੰਕਤੀਆਂ ਆਪਾਂ ਜਿਹਦੀ ਸਾਂਝ ਕਰ ਲਈਏ ਕਿ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇੱਕ ਉਦਾਹਰਣ ਦੇ ਕੇ ਦੱਸਦੇ ਨੇ, ਭਾਵੇਂ ਕਿ ਅੱਜ ਉਹ ਪੰਜਾਬ ਦੀ ਧਰਤੀ ਤੋਂ ਕਿਤੇ ਕਿਤੇ ਇਹ ਰਹਿ ਗਿਆ, ਇਹ ਅਲੋਪ ਹੋ ਗਈਆਂ ਇਹ ਨਿਸ਼ਾਨੀਆਂ, ਕਿ ਜਿਵੇਂ ਪਹਿਲੀਆਂ ਸਮਿਆਂ ਵਿੱਚ ਲੁਹਾਰ ਜਦੋਂ ਲੋਹੇ ਦੇ ਕੋਈ ਯੰਤਰ ਕਹਿ ਲਈਏ ਦਾਤਰੀ ਰੰਬਾ ਕਈ ਕੁਹਾੜਾ ਕਿਰਪਾਨ ਕੋਈ ਲੋਹੇ ਦਾ ਔਜ਼ਾਰ ਬਣਾਉਣਾ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਇੱਕ ਭੱਠੀ ਜਿਹਦੇ ਵਿੱਚ ਕੋਲੇ ਬਾਲ ਕੇ ਅੱਗ ਬਾਲ ਕੇ ਲੋਹਾ ਉਹਦੇ 'ਤੇ ਰੱਖਿਆ ਜਾਣਾ, ਫਿਰ ਉਸ ਗਰਮ ਹੋਏ ਲੋਹੇ ਨੂੰ ਲੋਹੇ ਦੀ ਸੰਨੀ ਦੇ ਨਾਲ ਘੁਮਾ ਘੁਮਾ ਕੇ ਚੰਗੀ ਤਰ੍ਹਾਂ ਲਾਲ ਕਰਨਾ ਵੀ ਚੰਗੀ ਤਰ੍ਹਾਂ ਲਾਲ ਹੋ ਜਾਵੇ, ਫਿਰ ਉਸ ਸੰਨੀ ਦੇ ਨਾਲ ਫੜ ਕੇ ਲੋਹੇ ਦੀ ਜਿਹੜੀ ਐਰਨ ਸੀ, ਸਿਲ ਜਿਹੜੀ ਸੀ, ਉਹਦੇ 'ਤੇ ਰੱਖ ਕੇ ਹਥੌੜੇ ਦੇ ਨਾਲ ਉਹਨੂੰ ਚੰਡ ਕੇ ਉਹਨੂੰ ਰੂਪ ਦਿੱਤਾ ਜਾਂਦਾ ਸੀ, ਜੋ ਵੀ ਦਾਤਰੀ ਰੰਭਾ ਕਈ ਕੁਹਾੜਾ ਬਣਾਉਣਾ ਹੁੰਦਾ ਸੀ। ਹੁਣ ਉਹ ਜਿਹੜੇ ਭੱਠੀ ਦੇ ਉੱਪਰ ਲੋਹਾ ਰੱਖਿਆ ਜਾਂਦਾ ਹੈ ਨਾ, ਅਤੇ ਉਹ ਲੋਹਾ ਲਾਲ ਸੁਰਖ ਹੋ ਜਾਂਦਾ ਹੈ, ਅਤੇ ਕਈ ਵਾਰ ਜਦੋਂ ਲੋੜ ਤੋਂ ਵੱਧ ਉਹ ਮਗ ਜਾਵੇ, ਜ਼ਿਆਦਾ ਹੀਟ ਮਿਲ ਜਾਵੇ, ਉਹ ਪਿਘਲ ਜਾਂਦਾ ਸੀ, ਅਤੇ ਉਹਨੂੰ ਮਨੂਰ ਕਿਹਾ ਜਾਂਦਾ, ਸਕਰੈਪ ਜੀ ਬਣ ਕੇ ਪਿਘਲ ਕੇ ਉਹ ਢੇਲਾ ਜਿਹਾ ਟੁਕੜਾ ਜਿਹਾ ਬਣ ਜਾਂਦਾ ਹੁੰਦਾ ਸੀ। ਉਹ ਜਿਹੜਾ ਲੋੜ ਤੋਂ ਵੱਧ ਪਿਘਲ ਜਾਂਦਾ ਸੀ ਲੋਹਾ, ਅੱਜ ਵੀ ਜਿੱਥੇ ਜਿੱਥੇ ਸਰੀਏ ਦੀਆਂ ਫੈਕਟਰੀਆਂ ਆਪ ਜੀ ਦੇਖੋਗੇ, ਕਿਤੇ ਜਾਣ ਦਾ ਮੌਕਾ ਮਿਲਿਆ, ਉਹ ਕਈ ਵਾਰੀ ਭੱਠੀ ਦੇ ਵਿੱਚ ਵੀ ਲੋਹਾ ਘਲ ਕੇ ਜ਼ਿਆਦਾ ਉਹ ਢੇਲਿਆਂ ਦੇ ਰੂਪ, ਟੁਕੜਿਆਂ ਦੇ ਰੂਪ ਵਿੱਚ ਬਣ ਜਾਂਦਾ, ਉਹ ਕਿਸੇ ਵੀ ਕੰਮ ਨਹੀਂ ਆਉਂਦਾ, ਸਕਰੈਪ ਜੀ ਬਣ ਕੇ ਰਹਿ ਜਾਂਦੀ ਉਹ ਲੋਹਾ ਜਿਹੜਾ ਹੈ, ਉਹਨੂੰ ਮਨੂਰ ਲੋਹਾ ਕਿਹਾ ਜਾਂਦਾ। ਹੁਣ ਇਹ ਉਦਾਹਰਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤੀ ਕਿ ਜਿਵੇਂ ਲੁਹਾਰ ਦੀ ਭੱਠੀ ਦੇ ਵਿੱਚ ਲੋਹਾ ਰੱਖਿਆ ਜਾਂਦਾ, ਉਹਨੂੰ ਗਰਮ ਕੀਤਾ ਜਾਂਦਾ, ਕੋਲੇ ਪਾ ਪਾ ਕੇ ਜਿੰਨੀ ਲੋੜ ਹੁੰਦੀ ਲੁਹਾਰ ਕੋਲੇ ਪਾਈ ਜਾਂਦਾ, ਉਹਨੂੰ ਗਰਮ ਕਰੀ ਜਾਂਦਾ ਹੈ, ਸੰਨੀ ਨਾਲ ਪਲਟਾ ਪਲਟਾ ਕੇ ਉਹਨੂੰ ਫਿਰ ਐਰਨ 'ਤੇ ਲਿਆ ਕੇ ਰੱਖ ਕੇ ਉਹਨੂੰ ਮਾਰ ਮਾਰ ਕੇ ਉਹਦੇ ਥੌੜੇ 'ਤੇ ਉਹਨੂੰ ਔਜ਼ਾਰ ਨੂੰ ਬਣਾਉਂਦਾ ਹੈ। ਹੁਣ ਇਹ ਉਦਾਹਰਣ ਦੇ ਕੇ ਸਤਿਗੁਰਾਂ ਨੇ ਦੱਸਿਆ ਕਿ ਜਿਵੇਂ ਲੁਹਾਰ ਦੀ ਭੱਠੀ ਹੈ ਅਤੇ ਸਾਡਾ ਸਰੀਰ ਵੀ ਇੱਕ ਲੁਹਾਰ ਦੀ ਭੱਠੀ ਦੀ ਤਰ੍ਹਾਂ ਹੈ, ਉਹਦੇ ਵਿੱਚ ਕੋਲੇ ਜਿਹੜੇ ਪਾਏ ਜਾਂਦੇ ਨੇ ਅਤੇ ਸਾਡੇ ਅੰਦਰ ਵੀ ਵਿਕਾਰਾਂ ਦੇ, ਪੰਜ ਵਿਕਾਰਾਂ ਦੇ ਜਿਹੜੇ ਕੋਲੇ ਨੇ, ਫਿਰ ਉਹਦੇ ਅੰਦਰ ਲੋਹਾ ਰੱਖਿਆ ਜਾਂਦਾ ਹੈ, ਸਾਡੇ ਸਰੀਰ ਰੂਪੀ ਭੱਠੀ ਦੇ ਉੱਪਰ ਮਨ ਰੂਪ ਲੋਹਾ ਜਿਹੜਾ ਉਹ ਤਪਾਇਆ ਜਾਂਦਾ ਹੈ। ਇਸ ਤਰ੍ਹਾਂ ਉਹ ਜਿਵੇਂ ਲੋਹੇ ਦੀ ਸੰਨੀ ਨਾਲ ਲੋਹੇ ਨੂੰ ਘੁਮਾ ਘੁਮਾ ਕੇ ਕੋਲਿਆਂ 'ਤੇ ਰੱਖ ਕੇ ਕਿ ਚੰਗੀ ਤਰ੍ਹਾਂ ਗਰਮ ਹੋ ਜਾਏ, ਕਹਿੰਦੇ ਜਿਹੜੀ ਸਾਡੇ ਅੰਦਰ ਚਿੰਤਾ ਹੈ ਨਾ, ਉਹ ਚਿੰਤਾ ਇੱਕ ਉਹ ਸੰਨੀ ਦੀ ਔਜ਼ਾਰ ਦੀ ਤਰ੍ਹਾਂ ਹੈ, ਜਿਹੜੀ ਸਾਡੇ ਮਨ ਨੂੰ ਪਾਪਾਂ ਰੂਪੀ ਉਹ ਕੋਲਿਆਂ ਦੇ ਉੱਪਰ ਘੁਮਾ ਘੁਮਾ ਕੇ ਰੱਖਦੀ ਵਿਕਾਰਾਂ 'ਤੇ, ਮਨ ਲੋਭ ਵਿੱਚੋਂ ਨਿਕਲਦਾ ਹੈ, ਚਿੰਤਾ ਦੀ ਸੰਨੀ ਫਿਰ ਉਹਨੂੰ ਚੁੱਕ ਕੇ ਕ੍ਰੋਧ ਦੇ ਕੋਲਿਆਂ 'ਤੇ ਪਾ ਦਿੰਦੀ ਹੈ, ਕਦੀ ਉਹਨੂੰ ਮੋਹ ਦੇ ਕੋਲਿਆਂ 'ਤੇ ਪਾ ਦਿੰਦੀ, ਕਦੀ ਲੋਭ ਦੇ ਕੋਲਿਆਂ 'ਤੇ, ਕਦੀ ਕਾਮ ਦੇ ਕੋਲਿਆਂ 'ਤੇ। ਇਹ ਚਿੰਤਾ ਜਿਹੜੀ, ਚਿੰਤਾ ਰੂਪੀ ਸੰਨੀ, ਇਹ ਮਨ ਨੂੰ ਹਰ ਵੇਲੇ ਉਹ ਵਿਕਾਰਾਂ ਦੀ ਅੱਗ ਦੇ ਉੱਪਰ ਤਪਾਉਂਦੀ ਰਹਿੰਦੀ ਹੈ। ਸਤਿਗੁਰੂ ਜੀ ਨੇ ਇਹ ਉਦਾਹਰਨ ਦਿੱਤੀ ਕਿ ਜਿਵੇਂ ਲੁਹਾਰ ਦੀ ਭੱਠੀ, ਸਾਡਾ ਤਨ ਜਿਹੜਾ ਹੈ ਲੁਹਾਰ ਦੀ ਭੱਠੀ ਵਰਗਾ ਹੈ, ਇਹਦੇ ਵਿੱਚ ਵਿਕਾਰਾਂ ਦੇ ਕੋਲੇ ਬੰਨਦੇ ਅਤੇ ਮਨ ਰੂਪੀ ਲੋਹਾ ਇੱਤੇ ਗਰਮ ਹੁੰਦਾ ਹੈ, ਚਿੰਤਾ ਦੀ ਸੰਨੀ ਇਹਨੂੰ ਘੁਮਾ ਘੁਮਾ ਕੇ ਮਨ ਨੂੰ ਸਾੜਦੀ ਹੈ। ਇਹ ਉਦਾਹਰਨ ਦਿੱਤੀ ਕਿ ਕਾਇਆ ਆਰਣ, ਇਹ ਜਿਹੜਾ ਸਾਡਾ ਸਰੀਰ ਹੈ ਕਾਇਆ, ਇਹ ਆਰਣ ਹੈ, ਉਹ ਲੁਹਾਰ ਦੀ ਭੱਠੀ ਹੈ, ਮਨ ਵਿੱਚ ਲੋਹਾ, ਮਨ ਜਿਹੜਾ ਇਹਦੇ ਉੱਪਰ ਵਿੱਚ ਲੋਹਾ ਭੱਠੀ 'ਚ ਰੱਖਿਆ, ਪੰਚ ਅਗਣ 'ਤੇ ਤਲਾਗ ਰਹੀ, ਪੰਜਾਂ ਵਿਕਾਰਾਂ ਦੀਆਂ ਅੱਗਾਂ ਪੰਜ ਬਲਦੀਆਂ ਪਈਆਂ ਨੇ, ਅਤੇ ਫਿਰ ਕੋਇਲੇ ਪਾਪ ਪੜੇ ਤਿਸ ਉੱਪਰ, ਜਿਵੇਂ ਥੋੜ੍ਹੀ ਥੋੜ੍ਹੀ ਅੱਗ ਮੱਠੀ ਹੁੰਦੀ ਜਾਵੇ, ਘੜਦੀ ਜਾਵੇ, ਫਿਰ ਕੋਲੇ ਉਹਦੇ 'ਤੇ ਹੋਰ ਸੁੱਟੇ ਜਾਂਦੇ ਲੁਹਾਰ ਵੱਲੋਂ, ਇੱਦਾਂ ਹੀ ਅਸੀਂ ਜਦੋਂ ਵਿਕਾਰ ਥੋੜ੍ਹੇ ਜਿਹੇ ਘਟਣ ਲੱਗਦੇ, ਕਿਤੇ ਰੱਬ ਵਾਲੇ ਪਾਸੇ ਚੇਤਾ ਆਉਣ ਲੱਗਦਾ ਹੈ, ਫਿਰ ਪਾਪਾਂ ਦੇ ਕੋਲੇ ਪਾ ਦਿੰਦੇ ਵੀ ਇਹ ਬਾਣੀ ਵਾਲੇ ਪਾਸੇ ਨਾ ਲੱਗ ਜਾਵੇ, ਗੁਰੂ ਘਰ ਵਾਲੇ ਪਾਸੇ ਨਾ ਲੱਗ ਜਾਵੇ, ਪਾਪ ਫਿਰ ਉੱਤੇ ਡਿੱਗਦੇ ਰਹਿੰਦੇ ਨੇ ਕੋਲਿਆਂ ਦੇ ਵਾਂਗ। ਅਤੇ ਇਸ ਤਰ੍ਹਾਂ ਕਹਿੰਦੇ ਕੋਇਲੇ ਪਾਪ ਪੜੇ ਤਿਸੇ ਉੱਪਰ, ਮਨ ਜਲਿਆ, ਸੰਨੀ ਚਿੰਤ ਪਈ, ਅਤੇ ਕਹਿਣ ਲੱਗੇ ਬੱਚੀਏ ਮੈਨੂੰ ਤਾਂ ਲੱਗਦਾ ਹੈ ਮੇਰਾ ਜੀਵਨ ਹੀ ਇੱਦਾਂ ਦਾ ਹੈ, ਕਿਉਂਕਿ 62 ਸਾਲ ਦੀ ਉਮਰ ਵਡੇਪਾ ਆ ਗਿਆ ਹੈ, ਅਤੇ ਮੈਂ ਅਜੇ ਗੁਰੂ ਵਾਲਾ ਨਹੀਂ ਬਣ ਸਕਿਆ, ਅਜੇ ਪਰਮਾਤਮਾ ਨਾਲ ਮੇਲ ਨਹੀਂ ਹੋਇਆ, ਅਤੇ ਮੈਂ ਵੀ ਲੱਗਦਾ ਉਹ ਮਨੂਰ ਲੋਹੇ ਵਰਗਾ ਹੋ ਗਿਆ ਜਿਹੜਾ ਲੋੜ ਤੋਂ ਵੱਧ ਪਿਘਲ ਜਾਂਦਾ ਹੈ। ਅਤੇ ਫਿਰ ਉਸ ਵੇਲੇ ਬੀਬੀ ਅਮਰੋ ਜੀ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਸੀਂ ਇਹ ਬਚਨ ਤਾਂ ਜ਼ਰੂਰ ਸੁਣੇ ਨੇ ਕਿ ਤੁਹਾਡਾ ਮਨ ਮਨੂਰ ਵਰਗਾ ਹੋ ਗਿਆ, ਅਤੇ ਇਹ ਵੀ ਗੱਲ ਤੁਹਾਡੀ ਸੱਚੀ ਹੈ ਵੀ ਜਿਹੜਾ ਲੁਹਾਰ ਦੀ ਭੱਠੀ 'ਤੇ ਲੋੜ ਤੋਂ ਵੱਧ ਪਿਘਲਿਆ ਲੋਹਾ ਉਹ ਮਨੂਰ ਬਣ ਜਾਂਦਾ, ਉਹਦਾ ਉਹ ਕਿਸੇ ਕੰਮ ਨਹੀਂ ਆਉਂਦਾ, ਇਹ ਗੱਲ ਬਿਲਕੁਲ ਠੀਕ ਹੈ, ਪਰ ਆਹ ਜਿਹੜਾ ਮਨ ਰੂਪੀ ਮਨੂਰ ਲੋਹਾ ਨਾ, ਇਹਨੂੰ ਜੇ ਤੁਸੀਂ ਸੋਨਾ ਬਣਾਉਣਾ ਚਾਹੋ ਤਾਂ ਸੋਨਾ ਬਣ ਸਕਦਾ, ਲੋਹੇ ਤੋਂ ਤੁਸੀਂ ਕੀ ਕਹਿੰਦੇ ਸੋਨਾ ਵੀ ਬਣ ਸਕਦਾ ਹੈ। ਕਹਿਣ ਲੱਗੇ ਸੱਚੀ ਬੱਚੀ ਇੱਦਾਂ ਹੋ ਸਕਦਾ ਹੈ? ਕਹਿਣ ਲੱਗੇ ਹਾਂ ਪਿਤਾ ਜੀ ਹੋ ਸਕਦਾ ਹੈ, ਕਿਉਂਕਿ ਆਪਾਂ ਭੱਟ ਸਾਹਿਬਾਨ ਦੇ ਵੀ ਬਚਨ ਪੜ੍ਹਦੇ ਨਾ, ਭੱਟ ਸਾਹਿਬਾਨ ਕਹਿੰਦੇ ਜੇ ਗੁਰੂ ਦੇ ਸ਼ਬਦ ਨੂੰ ਸੁਣ ਲਈਏ ਤੇ ਸਾਡਾ ਸਜੀਵਨ ਜਿਹੜਾ ਕੱਚ ਤੋਂ ਕੰਚਨ ਬਣ ਜਾਂਦਾ, ਕੱਚ ਤੋਂ ਸੋਨਾ ਬਣ ਜਾਂਦਾ ਸਾਡਾ ਜੀਵਨ, ਗੁਰੂ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਜਦੋਂ ਵੀ ਸ਼ਬਦ ਅਸੀਂ ਕੰਨਾਂ ਦੇ ਨਾਲ ਸੁਣ ਲਵਾਂਗੇ, ਇਹ ਨਹੀਂ ਕੰਨ ਰਸ ਕਰਕੇ ਦਿਲੋਂ ਅੰਦਰੋਂ ਜਗਿਆਸਾ ਦੇ ਰੂਪ ਅੰਦਰ ਜਿਵੇਂ ਬਾਬਾ ਅਮਰਦਾਸ ਜੀ ਨੇ ਸੁਣ ਲਿਆ ਸੀ ਅਤੇ ਕਹਿਣ ਲੱਗੇ ਕਿ ਦੇਖੋ ਸ਼ਬਦ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ, ਇਹ ਮਨੂਰ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦੇ ਆ। ਪਿਤਾ ਜੀ ਜੇ ਤੁਸੀਂ ਇਹਦੇ ਇਸ ਸ਼ਬਦ ਨੂੰ ਕਿਤੇ ਅਮਲ ਦੇ ਵਿੱਚ ਲੈ ਆਓ। ਅਤੇ ਕਹਿਣ ਲੱਗੇ ਬੱਚੀਏ ਫਿਰ ਮੈਂ ਇਹ ਵਾਕਿਆ ਹੀ ਮੇਰਾ ਸਰੀਰ ਜਿਹੜਾ ਮਨੂਰ ਵਰਗਾ ਇਹ ਸੋਨੇ ਵਰਗਾ ਬਣ ਜਾਵੇਗਾ। ਅਤੇ ਕਹਿਣ ਲੱਗੇ ਹਾਂ, ਪਰ ਇੱਕ ਸ਼ਰਤ ਹੈ ਸਤਿਗੁਰਾਂ ਦੀ ਕਿ ਜੇ ਗੁਰੂ ਜੀ ਤੁਹਾਡੇ 'ਤੇ ਦਿਆਲੂ ਹੋ ਜਾਣ, ਜੇ ਤੁਸੀਂ ਗੁਰੂ ਨੂੰ ਰਿਝਾ ਲਓ, ਗੁਰੂ ਨੂੰ ਪ੍ਰਸੰਨ ਕਰ ਲਵੋ। ਅਤੇ ਕਿਉਂਕਿ ਅੱਗੇ ਬਚਣ ਹੈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਕਰੇ ਤਨੇਹਾ, ਜੇ ਗੁਰੂ ਕਿਤੇ ਉਹ ਰਹਿਮਤ ਕਰ ਦੇਵੇ। ਕਿਉਂਕਿ ਜਦੋਂ ਅਸੀਂ ਭੱਟ ਸਾਹਿਬਾਨ ਦੇ ਬਚਨ ਪੜ੍ਹਦੇ ਉਹ ਸਮਝਾਉਂਦੇ, ਜਾਮ ਗੁਰੂ ਹੋਏ ਵੱਲ ਧੰਨੇ ਕਿਹਾ ਗਾਰਵ ਦੀਜੇ, ਕਹਿੰਦੇ ਜਦੋਂ ਗੁਰੂ ਸਾਡੇ ਵੱਲ ਹੋ ਜਾਵੇ ਤਾਂ ਫਿਰ ਉਸ ਵੇਲੇ ਕੋਈ ਵੀ ਜਿਹੜਾ ਇੱਥੇ ਮੁਮਕਿਨ ਨਹੀਂ, ਕੋਈ ਵੀ ਇਹੋ ਜਿਹੀ ਗੱਲ ਨਹੀਂ ਕਿ ਜਿਹੜੀ ਸਾਡੇ ਜੀਵਨ ਵਿੱਚ ਨਾ ਆ ਸਕੇ। ਗੁਰੂ ਦੀ ਕਿਰਪਾ ਤਾਂ ਹੈ ਹੀ ਐਡੀ ਵੱਡੀ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਸਲਾਰ ਦੀ ਪੀਰ ਆਇਆ ਹੈ ਇਸਲਾਮ ਧਰਮ ਦਾ, ਉਹ ਕੀ ਦੇਖਦਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਬਹੁਤ ਸੰਗਤ ਆ ਕੇ ਮੱਥਾ ਟੇਕਦੀ ਹੈ ਅਤੇ ਗੁਰੂ ਸਾਹਿਬ ਜੀ ਅਸੀਸਾਂ ਦੇ ਰਹੇ ਨੇ, ਜਨਮ ਮਰਨ ਤੋਂ ਰਹਿਤ ਹੋ ਜਾਵੋ, ਤੁਹਾਡੇ ਬੁਰੇ ਕਰਮ ਖਤਮ ਹੋ ਜਾਣ, ਤਰ੍ਹਾਂ ਤਰ੍ਹਾਂ ਦੀਆਂ ਬਖਸ਼ਿਸ਼ਾਂ ਨਾਲ ਨਿਵਾਜ਼ ਰਹੇ ਨੇ। ਅਤੇ ਸਲਾਰ ਦੀ ਨੇ ਇੱਕ ਸਵਾਲ ਕੀਤਾ ਸੀ ਉੱਥੇ, ਕਹਿਣ ਲੱਗੇ ਸਤਿਗੁਰੂ ਜੀ ਜੇ ਤਾਂ ਤੁਹਾਡੇ ਚਰਨਾਂ 'ਤੇ ਮੱਥਾ ਟੇਕਣ ਦੇ ਨਾਲ ਇਹਨਾਂ ਦੇ ਲੇਖ ਜਿਹੜੇ ਬੁਰੇ ਕਰਮ ਮਿਟ ਜਾਂਦੇ ਨੇ, ਇਹਦਾ ਮਤਲਬ ਤੁਸੀਂ ਫਿਰ ਰੱਬ ਦੇ ਕੀਤੇ ਹੋਏ ਹੁਕਮ ਦੇ ਵਿੱਚ ਹੁਕਮ ਅਦੂਲੀ ਕਰਦੇ ਪਏ ਹੋ, ਰੱਬ ਨੇ ਇਹਨਾਂ ਨੂੰ ਬੁਰੇ ਦੀ ਸਜ਼ਾ ਦੇਣੀ ਅਤੇ ਤੁਸੀਂ ਇਹਨਾਂ ਨੂੰ ਛਡਾਉਂਦੇ ਪਏ ਹੋ, ਅਤੇ ਜੇਕਰ ਇਹਨਾਂ ਦੇ ਲਿਖੇ ਹੋਏ ਲੇਖ ਮਿਟ ਨਹੀਂ ਸਕਦੇ ਤਾਂ ਫਿਰ ਇਹ ਭਰਮ ਫੈਲਾਇਆ ਤੁਸੀਂ, ਫਿਰ ਇਹਨਾਂ ਦਾ ਮੱਥਾ ਟੇਕਣਾ ਤੁਹਾਡੇ ਦਰ 'ਤੇ ਸਫਲਾ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਫਿਰ ਉੱਥੇ ਉਹਦਾ ਜਵਾਬ ਦੇਣ ਵਾਸਤੇ ਇੱਕ ਸਿਆਹੀ ਕਾਗਜ਼ ਅਤੇ ਇੱਕ ਮੋਹਰ ਮੰਗਾਈ ਸੀ, ਸਟੈਂਪ ਮੰਗਾਈ ਸੀ। ਕਹਿਣ ਲੱਗੇ ਕਾਜੀ ਜੀ ਇਹ ਮੋਹਰ ਦੇ ਉੱਪਰ ਕੀ ਲਿਖਿਆ ਹੋਇਆ ਥੋੜ੍ਹਾ ਪੜ੍ਹ ਕੇ ਦੱਸਣਾ। ਕਹਿਣ ਲੱਗੇ ਗੁਰੂ ਜੀ ਪੜ੍ਹਿਆ ਤਾਂ ਜਾ ਰਿਹਾ, ਕੁਝ ਲਿਖਿਆ ਹੈ ਪਰ ਲਿਖਿਆ ਕੀ ਹੈ ਇਹ ਸਮਝ ਨਹੀਂ ਆ ਰਹੀ। ਕਹਿਣ ਲੱਗੇ ਕਿਉਂ, ਕਹਿੰਦੇ ਅੱਖਰ ਉਲਟੇ ਲਿਖੇ ਨੇ, ਕਿਉਂਕਿ ਸਟੈਂਪ 'ਤੇ ਹਮੇਸ਼ਾ ਹੀ ਵਰਡ ਜਿਹੜੇ ਉਹ ਅੱਖਰ ਉਲਟੇ ਹੁੰਦੇ, ਕਾਗਜ਼ 'ਤੇ ਲਾਉਣੇ ਤਾਂ ਫਿਰ ਉਹ ਸਿੱਧੇ ਹੁੰਦੇ ਆ। ਕਹਿਣ ਲੱਗੇ ਲਿਖਿਆ ਕੁਝ ਹੈ ਪਰ ਸਮਝ ਨਹੀਂ ਆ ਰਹੀ। ਅਤੇ ਫਿਰ ਸਤਿਗੁਰਾਂ ਨੇ ਉਹ ਕਾਗਜ਼ 'ਤੇ ਜਦੋਂ ਸਟੈਂਪ ਲਾ ਦਿੱਤੀ, ਕਹਿੰਦੇ ਹੁਣ ਉਹਨੇ ਜਲਦੀ ਨਾਲ ਪੜ੍ਹ ਦਿੱਤਾ। ਕਹਿਣ ਲੱਗੇ ਮਹਾਰਾਜ ਸਮਝਿਆ ਨਹੀਂ। ਸਤਿਗੁਰੂ ਜੀ ਕਹਿੰਦੇ ਦੇਖੋ ਪੀਰ ਜੀ, ਅਸੀਂ ਰੱਬ ਦੀ ਜਿਹੜੀ ਅਮਾਨਤ ਉਹਦੇ ਵਿੱਚ ਖਿਆਨਤ ਨਹੀਂ ਕਰਦੇ, ਅਸੀਂ ਉਹ ਜਿਹੜੇ ਦੁੱਖ ਜਿਹੜੇ ਪਰਮਾਤਮਾ ਨੇ ਦੇਣੇ ਉਹ ਪਰਮਾਤਮਾ ਦੇ ਸ਼ਰੀਕ ਬਣ ਕੇ ਅਸੀਂ ਮਿਟਾਉਂਦੇ ਨਹੀਂ ਹੈ। ਅਸੀਂ ਤਾਂ ਆ ਮੋਰ ਵਾਂਗ ਜਦੋਂ ਮੱਥਾ ਇਹ ਟੇਕਦੇ ਹਾਂ ਨਾ, ਇਹਨਾਂ ਦੇ ਮਸਤਕ ਵਿੱਚ ਇਹ ਗਿਆਨ ਦਿੰਦੇ ਵੀ ਤੇਰੇ ਅੰਦਰ ਆਹ ਕਮੀਆਂ ਹੀ ਅਤੇ ਇਹਨਾਂ ਨੂੰ ਦੂਰ ਕਰ ਲੈ। ਅਤੇ ਫਿਰ ਉਹ ਜਦੋਂ ਮਸਤਕ ਜਿਹੜਾ ਟਿਕਦਾ ਹੈ ਸਾਡੇ ਇਹਨਾਂ ਚਰਨਾਂ ਦੇ ਉੱਪਰ, ਇਹਨਾਂ ਨੂੰ ਸੋਝੀ ਹੋ ਜਾਂਦੀ ਵੀ ਅਸੀਂ ਕਿੱਥੇ ਗਲਤ ਹਾਂ ਅਤੇ ਕੀ ਸਾਨੂੰ ਚੰਗਾ ਕਰਨਾ ਚਾਹੀਦਾ। ਫਿਰ ਇਹ ਮਿਹਨਤ ਕਰਦੇ ਆ ਅਤੇ ਫਿਰ ਇਹ ਉੱਥੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਔਗਣਾਂ ਨੂੰ ਕੱਟਦੇ ਆ ਜਾਂ ਉਹਨਾਂ ਨੂੰ ਬਰਦਾਸ਼ਤ ਕਰਦੇ ਆ। ਅਸੀਂ ਕਿਤੇ ਪਰਮਾਤਮਾ ਦੇ ਹੁਕਮ ਵਿੱਚ ਅਦੂਲੀ ਨਹੀਂ ਕਰਦੇ, ਅਸੀਂ ਸਿਰਫ ਇਹਨਾਂ ਨੂੰ ਅਹਿਸਾਸ ਕਰਾਉਣੇ ਵੀ ਤੁਹਾਡੇ ਅੰਦਰ ਇਹ ਕਮੀਆਂ ਹੈ। ਜਿਵੇਂ ਭਾਈ ਮੰਝ ਜੀ ਆਏ ਨੇ, ਵੇਖੋ ਭਾਈ ਮੰਝ ਜੀ ਨੂੰ ਜੇ ਆਏ ਤਾਂ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਬਦਲਿਆ ਨਹੀਂ, ਉਹਨਾਂ ਨੇ ਉਹਨਾਂ ਨੂੰ ਕਮਾਈ ਕਰਨ ਦੀ ਗੁਰਸਿੱਖੀ ਦੀ ਘਾਲ ਕਮਾਉਣ ਦਾ ਉਤਸ਼ਾਹ ਦਿੱਤਾ ਅਤੇ ਗਿਆਨ ਦਿੱਤਾ। ਕਿਰਤ ਕਮਾਈ ਭਾਈ ਮੰਝ ਜੀ ਨੇ ਕੀਤੀ, ਭਾਈ ਭੂਮੀਏ ਜੀ ਨੇ ਕੀਤੀ, ਭਾਈ ਸੱਜਣ ਜੀ ਨੇ ਕੀਤੀ, ਸਮਝਾਇਆ ਗੁਰਾਂ ਨੇ। ਕਿਉਂਕਿ ਗੁਰੂ ਦਾ ਕੰਮ ਇਹ ਹੈ ਕਿ ਭੁੱਲੇ ਮਾਰਗ ਜਿਹਨੇ ਬਤਾਇਆ, ਗੁਰੂ ਤਾਂ ਭੁੱਲਿਆਂ ਹੋਇਆਂ ਨੂੰ ਪਰਮਾਤਮਾ ਦੇ ਦਰ ਦੇ ਉੱਪਰ ਜਿਹੜੇ ਜੋੜਦੇ ਨੇ, ਕਿਉਂਕਿ ਭੁੱਲਾ ਮਨ ਸਮਝੈ ਗੁਰ ਸ਼ਬਦੀ। ਸਤਿਗੁਰੂ ਜੀ ਕਹਿੰਦੇ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਕਿ ਧੰਨ ਧੰਨ ਸਤਿਗੁਰ ਸ਼ਬਦ, ਧੰਨ ਸੁਰਤ ਗੁਰ ਗਿਆਨ ਸੁਣਾਇਆ, ਕਿ ਗੁਰੂ ਦਾ ਸ਼ਬਦ ਵੀ ਉਹ ਧੰਨ ਹੈ ਅਤੇ ਉਹ ਸੁਰਤ ਵੀ ਧੰਨ ਹੈ। ਜਿਸ ਸੁਰਤ ਨੇ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਨੂੰ ਸਵਾਰ ਦਿਆ। ਅੱਗੇ ਭਾਈ ਜੀ ਦੱਸਦੇ, ਚਰਨ ਕਮਲ ਗੁਰ ਧੰਨ ਧੰਨ, ਧੰਨ ਮਸਤਕ ਗੁਰ ਚਰਣੀ ਲਾਇਆ, ਗੁਰੂ ਜੀ ਦੇ ਚਰਨ ਕਮਲ ਜਿਹੜੇ ਨੇ ਉਹ ਵੀ ਧੰਤਾ ਦੇ ਯੋਗ ਨੇ। ਜਿਹੜਾ ਵੀ ਇਹਨਾਂ ਚਰਨਾਂ 'ਤੇ ਜਾ ਕੇ ਮੱਥਾ ਟੇਕਦਾ ਏ ਉਹ ਵੀ ਧੰਤਾ ਦੇ ਯੋਗ ਆ। ਧੰਨ ਮਸਤਕ ਗੁਰ ਚਰਣੀ ਲਾਇਆ, ਜਿਨ੍ਹਾਂ ਨੇ ਆਪਣੇ ਮੱਥੇ ਨੂੰ ਗੁਰੂ ਦੇ ਚਰਨਾਂ ਦੇ ਨਾਲ ਲਾ ਦਿੱਤਾ, ਮੱਥਾ ਟੇਕ ਦਿੱਤਾ ਗੁਰੂ ਚਰਨਾਂ 'ਚ, ਉਹ ਵੀ ਧੰਤਾ ਦੇ ਯੋਗ ਹੈ। ਜਿਵੇਂ ਹੁਣੇ ਸਲਾਰ ਦੀਨ ਜੀ ਦੀ ਗੱਲ ਆਪਾਂ ਕੀਤੀ ਹੈ ਕਿ ਗੁਰੂ ਜੀ ਕਹਿੰਦੇ ਮੱਥਾ ਟੇਕਣ ਦਾ ਭਾਵ ਇਹ ਹੈ ਕਿ ਜਿਹੜੇ ਪੁੱਠੇ ਲੇਖ ਹੈ ਪੜ੍ਹਨੇ ਨਹੀਂ ਆਉਂਦੇ ਇਹਨਾਂ ਨੂੰ, ਇਹਨਾਂ ਦੀ ਸੁਰਤ ਪੜ੍ਹ ਨਹੀਂ ਪਾਉਂਦੀ, ਅਸੀਂ ਉਹ ਕੇਵਲ ਅੱਖਰ ਸਿੱਧੇ ਕਰਦੇ, ਇਹਨਾਂ ਨੂੰ ਅਹਿਸਾਸ ਕਰਵਾਉਂਦੇ ਹਾਂ ਵੀ ਭਾਈ ਤੁਹਾਡੇ ਜੀਵਨ ਦੇ ਵਿੱਚ ਆ ਕੁਝ ਲਿਖਿਆ ਜੇ, ਜੇ ਇਹਨੂੰ ਬਖਸ਼ਾ ਸਕਦੇ ਤਾਂ ਪਰਮਾਤਮਾ ਦੀ ਬੰਦਗੀ ਕਰਕੇ ਬਖਸ਼ਾ ਲਵੋ। ਅਤੇ ਜਿਨ੍ਹਾਂ ਜਿਨ੍ਹਾਂ ਵੀ ਮੱਥਾ ਰੱਖ ਦਿੱਤਾ ਨਾ ਗੁਰੂ ਚਰਨਾਂ ਦੇ ਅੰਦਰ, ਉਹ ਮੁਬਾਰਕ ਹੋ ਗਏ, ਚਾਹੇ ਉਹ ਭਾਈ ਮੰਝ ਸੀ, ਚਾਹੇ ਭਾਈ ਬਹਿਲੋਂ ਜੀ ਸੀ, ਚਾਹੇ ਭਾਈ ਲੰਗਾਹ ਸੀ, ਜਿਨ੍ਹਾਂ ਜਿਨ੍ਹਾਂ ਨੇ ਵੀ ਮੱਥਾ ਆ ਕੇ ਟੇਕ ਦਿੱਤਾ ਸਤਿਗੁਰੂ ਦੇ ਚਰਨਾਂ 'ਤੇ, ਉਹ ਧੰਤਾ ਦੇ ਯੋਗ ਹੋ ਗਏ। ਦੇਖੋ ਜਿਨ੍ਹਾਂ ਜਿਨ੍ਹਾਂ ਨੇ ਮੱਥਾ ਲਾਇਆ ਗੁਰੂ ਚਰਨਾਂ ਦੇ ਨਾਲ, ਭਾਵ ਕਿ ਵਿਰੋਧ ਕੀਤਾ, ਉਹ ਨੇਸਤੋਂ ਨਬੂਦ ਹੋ ਗਏ ਇਸ ਸੰਸਾਰ ਦੇ ਅੰਦਰ। ਜਿਨ੍ਹਾਂ ਗੁਰੂ ਚਰਨਾਂ ਨੂੰ ਆ ਕੇ ਮੱਥਾ ਟੇਕਿਆ ਨਹੀਂ, ਮੱਥਾ ਲਾਇਆ, ਟੱਕਰ ਲਈ, ਉਹਨਾਂ ਦਾ ਹਸ਼ਰ ਵੀ ਅਸੀਂ ਦੇਖਦੇ ਹਾਂ। ਚਾਹੇ ਸ਼ਾਹਜਹਾਨ ਦੀ ਗੱਲ ਕਰ ਲਈਏ, ਜਹਾਂਗੀਰ ਦੀ ਗੱਲ ਕਰ ਲਈਏ, ਔਰੰਗਜ਼ੇਬ ਦੀ ਗੱਲ ਕਰ ਲਈਏ, ਚਾਹੇ ਹੁਣ ਦੇ ਸਮੇਂ ਦੇ ਹਾਕਮਾਂ ਦੀ ਗੱਲ ਕਰ ਲਈਏ, ਚਾਹੇ ਕੁਝ ਸਦੀਆਂ ਪਹਿਲਾਂ ਦੀ, ਜਿਨ੍ਹਾਂ ਜਿਨ੍ਹਾਂ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ ਉਹਨਾਂ ਦਾ ਹਸ਼ਰ ਜਿਹੜਾ ਇਸ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਿਹੜੇ ਕਿਹੜੇ ਹਾਲਾਤ ਨੇ। ਔਰੰਗਜ਼ੇਬ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸ਼ਹਿਨਸ਼ਾਹ ਕਹਿੰਦਾ ਸੀ, ਮੱਥਾ ਲਾਇਆ ਨਾ ਗੁਰੂ ਘਰ ਦੇ ਨਾਲ, ਅਤੇ ਗੁਰੂ ਘਰ ਦੇ ਨਾਲ ਮੱਥਾ ਲਾ ਕੇ ਆਖਰ 'ਤੇ ਮਰਦਿਆਂ ਹੋਇਆਂ ਜਿਹੜੇ ਵਸੀਅਤਨਾਮਾ ਆਪਣਾ ਕੀਤਾ ਸੀ ਨਾ ਉਹਨੇ, ਉਹਦੇ ਵਿੱਚ ਆਪਣੇ ਆਪ ਨੂੰ ਬਹੁਤ ਕੋਸਿਆ ਕਿ ਮੈਂ ਸੰਸਾਰ ਦੇ ਵਿੱਚ ਸਭ ਤੋਂ ਨਿਭਾਗਾ ਮਨੁੱਖ ਹੈ, ਕਿਉਂਕਿ ਮੱਥਾ ਲਾਉਣ ਵਾਲਾ ਹਮੇਸ਼ਾ ਹੀ ਗੁਰੂ ਦੋਖੀ ਗਿਣਿਆ ਜਾਂਦਾ ਹੈ, ਅਤੇ ਮੱਥਾ ਟੇਕਣ ਵਾਲਾ ਵੱਡੇ ਤੋਂ ਵੱਡੇ ਗੁਨਾਹ ਨੂੰ ਕੀਤਾ ਹੋਵੇ ਤਾਂ ਉਹ ਵੀ ਸਤਿਗੁਰੂ ਦੇ ਚਰਨਾਂ 'ਤੇ ਆ ਕੇ ਬਖਸ਼ਿਆ ਜਾਂਦਾ, ਕਿਉਂਕਿ ਉਹਨੂੰ ਸਿਆਣਪ ਮਿਲ ਜਾਂਦੀ, ਉਹਨੂੰ ਅਕਲ ਮਿਲ ਜਾਂਦੀ ਗੁਰੂ ਦੇ ਦਰ ਤੋਂ। ਇਸੇ ਕਰਕੇ ਭੱਟ ਸਾਹਿਬਾਨ ਕਿਹਾ ਨਾ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ, ਪਰ ਜਦੋਂ ਮੱਥਾ ਆ ਕੇ ਟੇਕ ਦਿੱਤਾ ਗੁਰੂ ਚਰਨਾਂ ਦੇ ਅੰਦਰ, ਤਾਂ ਫਿਰ ਉਹ ਮਸਤਕ ਜਿਹੜਾ ਉਹ ਭਾਗਾਂ ਵਾਲਾ ਹੋ ਗਿਆ। ਇਸੇ ਕਰਕੇ ਮੱਥਾ ਟੇਕਣਾ, ਮਸਤਕ ਟੇਕਣਾ, ਨਮਸਕਾਰ ਕਰਨੀ ਗੁਰੂ ਅਤੇ ਪਰਮਾਤਮਾ ਦੇ ਦਰ 'ਤੇ ਸਾਡੇ ਇਹ ਪਵਿੱਤਰ ਕਾਰਜ ਮੰਨਿਆ ਗਿਆ ਹੈ। ਅੱਗੇ ਭਾਈ ਗੁਰਦਾਸ ਜੀ ਦਾ, ਧੰਨ ਧੰਨ ਗੋਰੇ ਉਪਦੇਸ਼ ਹੈ, ਧੰਨ ਰਿਧਾ ਗੁਰਮੰਤਰ ਵਸਾਇਆ, ਕਿ ਗੁਰੂ ਦਾ ਉਪਦੇਸ਼ ਵੀ ਧੰਨ ਹੈ, ਜਿਸ ਉਪਦੇਸ਼ ਦੇ ਨਾਲ ਸਾਡੇ ਜੀਵਨ ਦਾ ਉਧਾਰ ਹੁੰਦਾ ਹੈ, ਅਤੇ ਨਾਲ ਦੱਸਦੇ ਉਹ ਹਿਰਦਾ ਵੀ ਧੰਨ ਹੈ ਜਿਹਨੇ ਗੁਰੂ ਦੇ ਮੰਤਰ ਨੂੰ, ਵਾਹਿਗੁਰੂ ਨੂੰ ਹਿਰਦੇ ਦੇ ਅੰਦਰ ਟਿਕਾ ਲਿਆ, ਕਿਉਂਕਿ ਬਹੁਤ ਵੱਡੀ ਗੱਲ ਹੈ। ਸੁਣਦੇ ਤਾਂ ਅਸੀਂ ਸਾਰੇ ਹੀ ਹਾਂ ਗੁਰੂ ਉਪਦੇਸ਼ ਨੂੰ, ਪਰ ਧੰਤਾ ਦੇ ਯੋਗ ਉਹੀ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ, ਕਿਉਂਕਿ ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ ਉਹਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ, ਗੁਰੂ ਦੀ ਆਗਿਆ ਦੇ ਅਨੁਸਾਰ ਹੀ ਹੋ ਕੇ ਗੁਰੂ ਦੇ ਦਰ 'ਤੇ ਉਹ ਪ੍ਰਵਾਨ ਹੁੰਦਾ ਹੈ। ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਅਤੇ ਗੁਰੂ ਸਾਹਿਬ ਜੀ ਸਮਝਾਉਂਦੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰਿ ਉਤਮ ਬਾਣੀ, ਪਰ ਨਾਲ ਹੁੰਦਾ ਕਿ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਹੜੇ ਹਿਰਦੇ ਨੇ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਿਆ, ਉਪਦੇਸ਼ ਸੁਣਿਆ, ਉਹਨਾਂ ਦਾ ਹੀ ਮੁਬਾਰਕ ਹੈ। ਅਤੇ ਗੁਰਦੇ ਭਾਈ ਜੀ ਕਹਿੰਦੇ ਗੁਰੂ ਦਾ ਉਪਦੇਸ਼ ਵੀ ਧੰਨ ਹੈ, ਅਤੇ ਉਹ ਹਿਰਦੇ ਵੀ ਧੰਨ ਨੇ ਜਿਨ੍ਹਾਂ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਦੁਨੀਆਂ ਦੇ ਵਿੱਚ ਕਿੱਡੇ ਤੋਂ ਕਿੱਡੇ ਔਖੀਆਂ ਘਾਟੀਆਂ ਵੀ ਜੇ ਆ ਗਈਆਂ, ਸ਼ਹਾਦਤਾਂ ਤੱਕ ਵੀ ਦੇਣੀਆਂ ਪਈਆਂ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚੋਂ ਨਹੀਂ ਵਸਾ ਰਿਹਾ, ਗੁਰੂ ਦੇ ਉਪਦੇਸ਼ ਨੂੰ ਹਮੇਸ਼ਾ ਹੀ ਮਨ ਦੇ ਵਿੱਚ ਵਸਾ ਕੇ ਰੱਖਿਆ। ਅੱਗੇ ਭਾਈ ਜੀ ਦੱਸਦੇ, ਧੰਨ ਧੰਨ ਗੁਰ ਚਰਨਾ ਮਤੋ, ਧੰਨ ਮੋਹਤ ਜਿਤ ਅਪੀਓ ਪੀ ਆਇਆ। ਸਤਿਗੁਰੂ ਜੀ ਦੇ ਬਚਨਾਂ ਦਾ, ਚਰਨਾਂ ਦਾ ਖਿਆਲ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਜੀ ਦੇ ਚਰਨਾਂ ਦਾ ਅੰਮ੍ਰਿਤ ਭਾਵ ਕਿ ਜਿਵੇਂ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ ਨਾ, ਅਤੇ 1699 ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 1699 ਤੱਕ ਜਿਹੜੀ ਸੀ ਉਹ ਚਰਨ ਪੌਲ ਜਿਹੜੀ ਸੀ ਦਿੱਤੀ ਜਾਂਦੀ। ਭਾਈ ਗੁਰਦਾਸ ਜੀ ਨੇ ਬੜੀ ਵਾਰੀ ਚਰਨ ਪੌਲ ਦਾ ਜ਼ਿਕਰ ਕੀਤਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਜ਼ਿਕਰ ਆਉਂਦਾ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਜਾਂਦੇ ਗੁਰ ਦੀਖਿਆ ਦਿੰਦੇ ਸਨ। ਅਤੇ ਇੱਦਾਂ ਕਹਿਣ ਲੱਗੇ ਕਿ ਜਦੋਂ ਗੁਰੂ ਦੇ ਚਰਨਾਂ ਨਾਲ ਜਦੋਂ ਜੀਵ ਜੁੜਦਾ ਹੈ ਨਾ, ਉਹ ਸਮਾਂ ਵੀ ਉਹ ਭਾਗਾਂ ਵਾਲਾ ਹੁੰਦਾ ਹੈ। ਜਿਸ ਵੇਲੇ ਗੁਰੂ ਦੇ ਦੀਦਾਰ ਹੁੰਦੇ ਨੇ, ਧੰਨ ਸੋ ਦਿਨ ਸੋ ਸੰਜੋਗੜਾ ਜਿੱਤ ਡਿੱਠਾ ਗੁਰਦਰਸ਼ਾਰ, ਉਹ ਭਾਗਾਂ ਵਾਲਾ ਸਮਾਂ ਹੁੰਦਾ ਹੈ। ਜਦੋਂ ਸਾਨੂੰ ਗੁਰੂ ਦਾ ਮਿਲਾਪ ਹੋ ਜਾਵੇ ਉਹ ਘੜੀ ਭਾਗਾਂ ਵਾਲੀ ਹੁੰਦੀ, ਉਹ ਧੰਨਤਾ ਦੇ ਯੋਗ ਹੈ। ਅਤੇ ਭਾਈ ਗੁਰਦਾਸ ਜੀ ਕੀ ਕਹਿੰਦੇ, ਗੁਰਮੁਖ ਸੁਖ ਫਲ ਅਜਰ ਜਰਾਇਆ। ਜਿਹੜਾ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਦੀਦਾਰ ਨੂੰ ਹਿਰਦੇ ਵਿੱਚ ਵਸਾ ਕੇ ਜਿਉਂਦਾ ਹੈ, ਉਹ ਫਿਰ ਸਹਿਜ ਅਵਸਥਾ ਵਿੱਚ, ਅਜਰ ਦੀ ਅਵਸਥਾ ਵਿੱਚ ਟਿਕ ਜਾਂਦਾ ਹੈ। ਇਹ ਹੈ ਗੁਰੂ ਅਤੇ ਗੁਰੂ ਦੇ ਸਿੱਖ ਦਾ ਪਿਆਰ, ਗੁਰੂ ਦੀ ਮਿਹਰ ਅਤੇ ਗੁਰੂ ਦੇ ਸਿੱਖ ਦਾ ਪ੍ਰੇਮ। ਜਦੋਂ ਦੋਨੋਂ ਹੀ ਮਿਲ ਜਾਂਦੇ ਤਾਂ ਮਨੁੱਖ ਫਿਰ ਉਹਨੂੰ ਧਾਰਨ ਕਰਕੇ ਸਹਿਜ ਵਿੱਚ ਟਿਕ ਜਾਂਦਾ ਹੈ, ਟਿਕਾਊ ਦੇ ਵਿੱਚ ਆ ਜਾਂਦਾ ਹੈ। ਅਤੇ ਟਿਕਿਆ ਹੋਇਆ ਹਿਰਦਾ ਹੀ ਗੁਰੂ ਅਤੇ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

ਵਡਿਆਈ ਕੋਈ ਨਾਉਂ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨੋਂ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣਛਕਿਆ ਦੇ ਚਲਾਈ ਤੇਗ ਬਾਈ ਦੇਖ ਕੇ ਨਟਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹਿਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਪਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਾਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਚੁ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਥਪਾ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਕਾਟਾ ਪ੍ਰਚੁੰਗ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਗਿਆ ਬਈ ਅਕਾਲ ਕੀ, ਤਬ ਚਲਾਇਓ ਬੰਥਾ।

ਤਾਰਕਾ ਮੰਡਲ

ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰਾ ਖਬਰ ਵੱਡਾ ਹੈ ਜਨ ਨਾਨਕ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਬੇਲਾ ਈਹਾਂ ਘਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਕਟਹਿ ਦਿਨ ਸਿਰੇ ਨਾਰੀ ਮਨ ਗੁਰ ਮਿਲ ਕਾ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੀ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾ

0: ਦਾਸ ਕਹਿ ਸੁਖ ਮੰਗੈ ਮੋ ਕੋ ਪ੍ਰਸੰਨ ਤਨ ਕੀ ਪੂਰੇ ਵਾਹਿਗੁਰੂ ਜੀ ਕਾ ਖਾਲਸਾ।
1: ਤਦਿਆ ਕੀ ਅਰਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਨ ਡਿੱਠੇ ਸਾਬ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਰਨ ਉਹਨ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ ਦੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਰਜੋਂ ਮਾਫ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਦੇਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Din Herre moder rama, jag är bara hemma.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਬੋਲੀ

ਕੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਹੋ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ ਘਰੋ ਆਪਣੜੈ ਖੜੀ ਤੱਕਾ ਮੈਂ ਮਨ ਚਾਉ ਕਨੇਰਾ ਰਾਮ ਤੂੰ ਚਾਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁੱਖ ਟਲ ਗੁਰਸੇ ਵੀ ਹੈ ਐਹ ਨਸਾ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਨੂਰ ਵਰਸੋ ਪੁਰਸੋ ਝੱਡੀਏ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸਤਨਾਮ ਵਾਹਿਗੁਰੂ ਸਾਹਿਬ ਜੀ।

ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਪਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣ ਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਪੈ ਪਾਲ ਹੁਕਮ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮਾਂ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਵੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਵਾਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਖਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਾ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ ਨਾਮ ਸੁਣਿਆ

ਸੁਣਿਆ ਹਾਥ ਹੋਵੈ ਸਦਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਲਿਆਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭੇਖੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧਉ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਨਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੇ ਤਿਸਤੇ ਭਾਰ ਤਰੈ ਕਵਣ ਜੋਰ, ਜੀ ਜਾ ਤਿਰੰਗਾ ਕੇ ਨਾਵ, ਸਭ ਨਾ ਲਿਖਿਆ ਬੁੜੀ ਕਲਾਮ, ਇਹ ਲਿਖਾ ਲਿਖ ਜਾਣੇ ਕੋਈ, ਲਿਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ, ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੋ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਭਕਸਾਰ, ਅਸੰਖ ਮੌਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾਹਿ ਜੋਰ, ਅਸੰਖ ਗੜ ਵੱਢ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰਜਾਹਿ, ਅਸੰਖ ਕੂੜਿਆਰ ਕੂੜੇ ਫਿਰਾਹਿ, ਅਸੰਖ ਮਲੇਸ਼ ਮਲ ਭਾਖਾਹਿ, ਅਸੰਖ ਨਿੰਦਕ ਸਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਗਮ ਅਗਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨਹਿ ਲਿਖੇ ਤਿਸ ਸਿਰ ਨਾਹਿ, ਜੇ ਫੁਰਮਾਏ ਤੇ ਉਤੇ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਕੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਣਾ ਲਿਖ ਲੈ ਜਾਹ, ਵਾਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀਆ ਵਹੁ ਜਾਹ, ਤੀਰਥ ਤਪ ਦਇਆ ਦਤਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਹੋ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਤਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ,
ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰਠੀ ਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ

ਸੂ ਗੁੜ ਕੋਟ ਭਾਲ ਥੱਕੀ ਵੀਤ ਕਹਿਣਕ ਵਾਤ ਸਹਿ ਸਠਾਰੈ ਕਹਿਣਕ ਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਬਿਣਾਓਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਫ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀਜੇ ਤਸਮਨ ਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ

ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸਕੈ ਕੋਈ ਦੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿੱਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹਿ ਅਮੁੱਲ ਭਾਏ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀਬਾਨ ਅਮੁੱਲ ਤੁਲੋ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੀ ਆਖੇ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸੇਤੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹ ਕੀਤੇ ਕਹਿ ਕਹਿ ਉੱਠ ਉੱਠ ਜਾਹਿ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਗ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਣ

ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਇੰਦ ਇਦਾ ਸੁਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗਾ ਮੱਛ ਪਾਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਕੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਇ ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਿਆ ਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵੱਜ ਹੈ ਨਾਦ ਵਾਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੋਏ ਕਾਰ ਚਲਾ ਵਹਿ ਲਿਖਿਆ ਵਹਿ ਭਾਵ ਵਾ ਦੇਸ ਤਸਾਇਆ ਦੇਸ ਵਾਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ ਜਿਵ ਤਸਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੋ ਵਿਡਾਣ ਆਦੇਸ ਤਸਿਆ ਦੇਸ ਆਦਾ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਵਾਸਣ ਲੋਏ ਲੋਏ ਭੰਡਾਰ ਜੁਗ ਛੁਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਸਿਆ ਦੇ ਸਵਾਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੇ ਇੱਕ ਨਾਮ ਜਗਦੀਸ਼ ਹੇ ਤਰਾਹੇ ਪਤ ਪਵਣੀਆਂ ਚੜੀਐ ਹੋਏ ਇੱਕੀ ਸਹ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਵਾਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰ

ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੀ ਰੰਗ ਤਿਨਕੀ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਵਾਨ ਨਗਰੀ ਕਰਮ ਪਵਾਏ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇਵੇਸ ਕੇਤੀਆ ਕਰਮ ਭੂਮੀ।

ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਿਰਿੰਦਰ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾਏ ਨਾਥ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ ਘਾਟ ਘੜੀਏ ਬਹੁਤਾ ਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹ ਜੇ ਕੋ ਕਹੈ ਪਿੱਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾਏ ਹੋਰ ਨਾ ਕੋਈ ਹੋਰ ਤਥਾਏ ਜੋਤ ਮਹਾਂਬਲ ਸੂਰਤਨ ਮਹਿਰਾਮ ਰਹਿਆ ਭਰਪੂਰ ਤਥਾਏ ਸੀਤੋ ਸੀਤਾ ਮੈਂ ਮਾਮਾ ਹਿਤਾ ਕੇ ਰੂਪ ਨ ਕਥਨੇ ਜਾਓ ਹਿ ਨਾ ਉਹ ਹਿਮਰ ਹੈ ਨ ਠਾਗੇ ਜਾਓ ਹਿ ਜਿਨ ਕਹਿ ਰਾਮ ਵਸੈ ਮਨ ਮਾਹ ਤਥੈ ਭਗਤ

ਗਏ ਮਸਕਤ ਕਹਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾ ਤਿਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਤ ਜੈ ਤ੍ਰਿਭਵਨ ਮੀਪ ਸੁਰ ਨਰਿਆ ਸੁਰ ਨੇਤ ਨੇਤ ਬੰਤਨ ਕਹਿਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਜਾਇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਟਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਇਕੈ ਨਮਸਤਾਂ ਨੇਕੈ ਨਮਸਤਾਂ ਭੂਤੇ ਨਮਸਤਾਂ ਜੁਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤੰ ਨਿਰਤਾਪੇ ਨਮਸਤਾਂ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤਾਂ ਗਾਹਿ ਨਮਸਤਾਂ ਬਾਹਿ ਨਮਸਤੰ ਤ੍ਰਿਵਰਗੇ ਨਮਸਤਾਂ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਵੇ ਨਮਸਤਸਤਾਜਵੇ ਆਦੇਸਾਂ ਆਦੇਸੇ ਨਮਸਤਾਂ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੇ ਨਮਸਤਾਂ ਭੇਵੇ ਨਮਸਤਾਂ ਜਨਮੇ ਨਮਸਤੰ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਇਆਲੇ ਨਮਸਤਾਂ ਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ

सर्वं देवं सर्वं पेवं सर्वं काले सर्वं पाले।

ਮੂਰਤਾ ਜੋਨ ਪੁਰਖ ਅਪਾਰ ਸਰਮੰਤਰ ਮਾਨ ਦੇਵ ਭੇਵੇ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਥਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤਾ ਜੋਨ ਆਦਾ ਸੇਖ ਤੇ ਸੁਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ਜਤਰ ਤਤਰ

ਆਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਈਸ਼ਵਰ ਚਿਉ ਸੁਯਮ ਭਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਾਨੋਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਦ ਰੂਪ ਅਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਈ ਬਹੁਚਿਤ ਮਦ ਭਾਰ ਛੰਦ ਤੁਹ ਪ੍ਰਸਾਦਿ

ਕਾਲਾਨਕਾਲ ਅੰਧ ਭੂਤਿਆਂ ਗਿਆ ਭਾਵ ਭੰਗਤ ਮਿਤ ਅਪਾਰ ਗੁੰਗਨ ਉਦਾਰ ਮੁੰਗਨ ਪ੍ਰਣਾਮ ਨਿਰਭੈਨ ਕਾਮ ਮਤ ਉਤਪ੍ਰਚਣ ਮਿਤ ਗਤਿ ਅਖੰਡ ਆਲਿਸਿਆ ਕਰਮ ਆਦਰਸਿਆ ਧਰਮ ਸਰਬ ਪ੍ਰਣਾਡਿਆ ਅਨਡੰਡ ਬਾਢਿਆ ਚਾਤਰੀ ਛੰਦ ਤੁਐ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਏ ਚਤੁਰ ਚੱਕਰ ਦਾਨੀਆ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਪਰਮੰ ਨ ਪਿਤ੍ਰੈ ਨ ਕਰਮੰ ਨ ਕਾਇ ਅਜਨਮ ਨ ਜਾਇ ਨ ਚਿੱਤ੍ਰੈ ਨ ਮਿੱਤ੍ਰੈ ਪਰੇਹ ਪਵਿੱਤ੍ਰੈ ਪ੍ਰਥੀ ਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਸ਼ੰਤੁਐ ਪ੍ਰਸਾਦ ਕਹਤੇ ਕਿਆ ਸ਼ਿਜ ਦੇਸੇ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਅਵਧੂਤ ਵਰਨੈ ਕਿ ਵਿਭੂਤ ਕਰਨਿਕ ਰਾਜਨ ਪ੍ਰਭਾਇਕ ਧਰਮ ਤੋ ਜਾਹੈ ਕਿਆ ਅਸ਼ੋਕ ਵਰਨਿਕ ਸਰਬਾ ਭਰਨਿਕ ਜਗਤਾਂ ਕ੍ਰਿਤੀਆਂ ਚਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੇ ਕਿ ਅਨੁਭਵ ਨੂਪੇ ਕਿ ਆਦਾ ਦੇਵ ਹੈ ਕਿ ਆਪ ਆਪੇ ਹੈ ਕਿ ਚਿਤਰ ਮਹੀਨੇ ਕਿ ਕਹਿ ਦੀਨੇ ਕਿ ਰੋਜੀ ਰਜਾ ਕਹਿ ਰਹੀ ਮੇਰੇ ਹੱਕ ਹੈ ਕਿ ਪਾਕ ਦੇ ਐਬ ਹੈ ਗੈਬਲੂ ਗੈਬ ਹੈ ਕਿ ਗਾ ਅਫੂਲ ਗੁਨਾਹ ਹੈ ਕਿ ਸਾਹ ਅਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜਾ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਸਰਵਤਰ ਪਾਹੋ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ

ਅਭੈ ਅਭੂ ਅਦੂ ਅਨਾਸ ਅਕਾਸ ਅਗੰਧ ਅਭੰਧ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਿਦਾਨੰਦ ਸੁਤਰਮ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ

ਸਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਮ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਕਰਤੀ ਮੈਨੂੰ ਏਕ ਰਤੀ ਕੇ ਮਤ ਮਤੰਗ ਜਰੇ ਜਰ ਸੰਗ ਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂ ਭਲੀ ਬੇਦ ਨਿਆਵ ਤਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਪੈ ਭੂ ਪਤੰਤ ਕਉ ਨਾਂਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ।

ਕਰਤਾਰਾ ਸੇਵ ਸਿੱਖਿਆ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਨਕੌਆ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆਉ ਜੋ ਵਰਚਾ।

ਖੜਗ ਕੇਤ ਮੈਂ ਸਰਣ ਤਿਹਾਰੀ ਆਪ ਦਲੇ ਹੋਇ ਬਾਰੀ ਸਰਬ ਠਾਉਰ ਮੋਹੋ ਸਹਾਈ ਦੁਸਤੋਖ ਤੇਲੇ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਬਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੇ ਕਰਤਾ ਸ਼੍ਰੀ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ਼।

ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਚਨਾਮ ਮੇਰਾ ਆਧਾਰੋ ਸਚਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ।

ਹੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ।

ਪ੍ਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ।

ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ ਬਾਬਾ ਜਸਤੂ ਦੇਹ।

ਇੱਕ ਭਰਮ ਭੂਲੇ ਫਿਰੈ ਦੈ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਵਾ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ, ਕਰ ਹੈ ਕਹਾਣੀ ਅਕਥ ਕੇਰੀ, ਕਿਰਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨੀਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇ ਰਾਗਾ ਵਹੁ, ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ ਜਿਨੂੰ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ।

ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰਨ ਮੁੰਡਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੀਰੀ ਵਿਖ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿਕੀਤ ਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆਪ ਤਜੇ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ

ਸੁਦਾਤਿਆ ਵੀ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰਾ ਏ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤੇ ਵਿੱਚ ਲਾਵਹਿ ਏਹੁ ਸੋਇਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰੂ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿ ਨ ਉਪਜੈ ਬਿਨ ਸਹਿਜ ਸਹਿ ਸਾ ਨ ਜਾਏ ਨ ਜਾਏ ਸਹਿ ਸਕ ਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ।

ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਉਸ ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜੀ ਨੇ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹੇ ਪਰਣੇ, ਗੁਰ ਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਮਾ ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇ ਕੀ ਆ ਜਾਏ, ਅਨੇਕ ਜੂਨੀ ਭਰਮੋ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ।

ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀ ਆਸਰ ਬਾਣੀ। ਜਿਨ ਕਉ ਨਦਰ ਕਰਮ ਹੋਇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪੇ ਹੋ ਸਾਰੀ ਬਾਣੀ ਕਹੈ ਨਾਨਕ ਸਦਾ ਗਾਵ। ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ, ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ, ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ, ਚਿਤਨ ਕਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹਿ ਨਾਮ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ ਏ ਹੁਆ ਸਮਾਉ, ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ।

ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚ ਹੂੰ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਵਾਏ ਹਰ ਵਸੈ ਮਨਵਾਏ ਹਰਿ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ

ਉਹ ਅਚਲਤ ਨਦਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂੜ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰਿ ਸੁਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ

ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ। ਨਿਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨੇ ਅਵਰ ਨਾ ਦੇਖੋ ਕੋਈ, ਹਰ ਬਿਨੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।

ਹੈ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨਿਧ ਤਿਸਦੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਏ ਉਹ ਸਾਚਾ ਸੁਹਿਲਾ ਸੱਚੈ ਘਰ ਗਾਵੋ ਗਾਵੋ ਤਾਂ ਸੁਹਿਲਾ ਘਰ ਸੱਚੈ ਜਿਥੈ ਸਦਾ ਸੱਚ ਧਿਆਵਹੀ ਸੱਚੋ ਧਿਆਵ ਹੈ ਜਾਂ ਤੁਦ ਭਾਵ ਹੈ ਗੁਰਮੁਖ ਜਿਨਾ ਬੁਝਾਵਹੀ ਉਹ ਸੱਚ ਸਮਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੁਹਿਲਾ ਸੱਚੇ ਘਰ ਗਾਵੇ ਆਨੰਦ ਸੁਣੋ ਬੜ ਭਾਗੀ ਹੋ

ਔਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ, ਅਰਜਨ ਹਰ ਗੋਬਿੰਦ ਨੌ ਸਿਮਰੋ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨਾ ਉਨ ਦਿਆਵੈ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ,

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀਓ। ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ, ਨਿਤਨੇਮ ਕਰਦਿਆਂ, ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਸਤਿਗੁਰੂ ਜੀ, ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸੱਜ ਕਰਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਕਿਰਪਾ ਕਰੋ ਸਤਿਗੁਰੂ ਜੀ, ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ

ਹਰ ਬਿਸਰਤ ਸਦਾ ਖੁਆਰੀ।

ਆਲਾਉ ਵੱਡੀ ਵਡਿਆਈ ਬੂਝੇ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਬਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ।

ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾਰ ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਬ ਕਾ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਨੀ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀ।

ਸਤਿਗੁਰੂ ਜੀ ਆਪਣੇ ਤਨ ਸਤਿਗੁਰ ਪਾਇਆ ਇਹੋ ਜੀ ਬਜਨ ਪ੍ਰਮਿਆ ਤਾਂ ਸਤਿਗੁਰ ਸਭ ਸੁਨਾਇਆ ਸਤਜ ਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜੇ ਸੱਚੋ ਸੱਚ ਬੁਝਾਇਆ ਜਿਨ

ਕਰਮ ਚੜਾਓ ਭਿੰਨੀ ਰਹਿਣ ਜੇ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋ ਲੈ ਬਹੁਤ ਨਾ

ਲਿਆਂਗਨ ਤਨਾਂਤ ਬੰਧਨ ਬੰਦ ਪਾਏ ਸੋਏ ਪੈ ਕਿਰਤਨ ਤੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾ ਨਾਨਕ ਜਿਨ ਮਨ ਭਾਓ।

ਹੌਲੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਚਾ ਰੱਖੇ ਓਨ ਕਰ ਪ੍ਰਗਟ ਆਖ ਸੁਨਾਇਆ, ਸਤਿਗੁਰ ਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

0: ਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ ਹੋਮੈ ਹੀ ਬੰਦਨਾ ਫਿਰ ਫਿਰ ਜੋਨੀ ਪਾਏ ਹੋਮੈ ਕਿਥੋਂ ਪੁਜੈ ਕਿਤ ਸੰਜਮ ਇਹ ਜਾਏ।

ਸੱਚਾ ਸਵੇਕ ਤੂੰ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿੰਨ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਣ ਸੱਚ ਪਾਇਆ ਜਿਨ ਕਹਿਦਿਆ ਸੱਚ ਵਸਾ।

ਬਹੁ ਭੇਕੀਆ ਦੇਹੀ ਦੁੱਖ ਦੀਆ ਸੋਵੈ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ।

ਕਿਉਂ ਜਾਗੇ ਗੁਰਬਿਨ ਸੁੱਤਾ। ਅਗੋਂ ਪਿਤਣ ਆਪਣਾ ਕੀਆ ਕਮਾਣਾ, ਆਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਵਿਣ ਨਾ ਵੇ ਕਿਸ ਥਾਏ ਨਾ ਪਾਈ ਰੇ ਬਾਣੀ ਬੜੀ ਮਸਾਣੀ।

ਦੇ ਦਰਖ ਸੁਣ ਕਿਰਤ ਗਾਵ ਦੇ ਨਾਨਕ ਕਰਮ ਬਹਾਰੇ ਦਤੋਲਾ ਨਹਿਨੀ ਤਾਵ ਦੇ ਇੱਕ ਮੂਲਾ ਬੁਝ ਨੇ ਆਪਣਾ ਹੁੰਦਾ ਗਨਾਇ ਦੇ ਆਉਂਦਾ ਦੀ ਕਾਨੀ ਜਾਤ ਹੁਤਮ ਜਾ ਸਦਾਏ ਦੇ ਤਿੰਨ ਮੰਗਾ ਜਿਤ ਜਿਤ ਆਏ ਦੇ ਤਿੰਨ ਮੰਗਾ ਤੁਜੇ ਤੇ ਆਏ ਦੇ।

ਦਾਨ ਮਿੰਡਾ ਕਲੀ ਕਾਕ ਜੇ ਮਿਲਤ ਮਸਤਕ ਲਾਈਐ ਪੂਰਾ ਲਾਲ ਛੱਡੀਐ ਹੋਏ ਇੱਕ ਮਲਕ ਤੇ ਆਈਐ ਪਤੇ ਵੇਹ ਪਾਈਏ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੂਰਤ

ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੂਖ ਦੁਆ ਜਤੀ ਸਦਾ ਵਹਿ।

ਪਾਠ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬੁਗਲ ਸਮਾਦੰ ਮੁਖ ਝੂਟ ਬੇ ਬੁਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸ਼ਚੋ ਕਰਮ ਕੋ ਨਾਨਕ ਨਿਸ਼ਚੋ ਧਿਆਵੈ

ਕੋ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸਿੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਦੋਰ।

ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਧੋਤੀ ਕਾ ਖਾਈ ਹੱਥ ਸ੍ਰੀ ਜਗਤ ਕਸਾਈ ਨੀਲ ਵਸਤਰ ਪਹਿਰੇ ਹੋਵੇ ਪ੍ਰਵਾਨ ਮਲੇਸ਼ ਤਾਨ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟਿਆ।

ਤੁਰੇ ਪਲਾਣੇ ਪਾਉਣ ਵੇਗ ਹਰ ਅੰਗੀ ਹਰਮ ਸਵਾਰਿਆ ਕੋਠੇ ਮੱਲਾ ਬੜੇ ਕਰ ਪਸਾਰਿਆ ਕੀ ਕਰਮ ਪਾਪ ਦੇ ਹਰ ਪੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹਿਲਤ ਮਨ ਵਸਾਰਿਆ

ਨਾਨਕਾ ਸੁਤਕ ਲੋਭ ਹੈ ਦੇਵਾ ਸੁਤਕ ਕੂੜ ਅੱਖੀ ਸੁਤਕ ਵੇਖਣਾ ਪਰਤ ਰਿਹਾ ਪਰਤਨ ਰੂਪ ਕੰਨੀ ਸੁਤ ਕੰਨ ਪੈ ਲਾਇਤ ਬਾਰੀ ਖਾਏ ਨਾਨਕ ਖਨ ਸਾਦਮੀ ਬਦੇ ਜੰਪੁਰ ਜਾਏ ਮਹੱਲਾ।

ਪਾਂਡੂ ਚਲੇ ਰਾਉ। ਪੰਡ ਮੁਗਾ ਪੰਡ ਭਾਲੀਏ ਪੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਦਾ ਜਾਨ। ਭੰਡੂ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ, ਨਾਨਕ ਭੰਡੇ ਬਾਹਰ ਇੱਕੋ ਸੱਚਾ ਸੋਏ। ਜਿੱਤ ਮੁਖ ਸਦਾ ਸਲਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੇ ਗੁਰੂ ਸਤਿਕਾਰੇ ਸਤਸੰਗੀ ਜਨੋ, ਵਡਭਾਗੇ ਹਨ ਜੋ ਸਤਿਗੁਰਾਂ ਨੇ ਸਭਨਾ 'ਤੇ ਮਿਹਰ ਭਰਿਆ, ਹੱਥ ਰੱਖਦਿਆਂ ਹੋਇਆ ਆਪਣੇ ਦਰ ਕਰਦੇ ਦਰਸ਼ਨ ਦੀਦਾਰ ਬਖਸ਼ਿਸ਼ ਕਿਆ ਕਰਕੇ ਤੁਰਕੀ ਬਾਣੀ ਅਲਾਹੀ ਬਾਣੀ ਅਗੰਮੀ ਬਾਣੀ ਦੇ ਨਾਲ ਸਾਡੀਆਂ ਸੁਰਤਾਂ ਨੂੰ ਜੋੜਨ ਦਾ ਉਤਸ਼ਾਹ ਸਾਨੂੰ ਬਖਸ਼ਿਆ ਹੈ, ਜਿਸ ਦੇ ਦੌਰਾਨ ਆਪ ਜੀ ਨੇ ਪਾਵਨ ਬਾਣੀ ਦੇ ਨਿਤਨੇਮ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਇਸੇ ਤਰ੍ਹਾਂ ਹੀ ਨੇਮ ਦੇ ਨਾਲ ਜਿਵੇਂ ਰੋਜ਼ਾਨਾ ਹੀ ਸਤਿਗੁਰਾਂ ਦੇ ਬਖਸ਼ੇ ਹੋਏ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਨੂੰ ਆਪ ਜੀ ਸਰਵਣ ਕਰਦੇ ਹੋ ਅਤੇ ਮਿਲ ਬੈਠ ਕੇ ਉਹਨਾਂ ਬਚਨਾਂ ਨੂੰ ਵਿਚਾਰਨ ਦਾ ਅਤੇ ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕੀਤਾ ਜਾਂਦਾ ਹੈ। ਅੱਜ ਵੀ ਜੋ ਆਪ ਜੀ ਨੇ ਪਾਵਨ ਬਚਨ ਪਾਠ ਦੇ ਰੂਪ ਅੰਦਰ ਸਰਵਣ ਕੀਤੇ ਨੇ, ਮੁੱਖ ਵਾਕ ਦੇ ਇਹ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰੇ ਹੋਏ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 711 ਅਤੇ 12 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਸੁਭਾਈ ਮਾਨ ਨੇ। ਅੱਜ ਦੇ ਪਾਵਨ ਬਚਨਾਂ ਦੇ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਸਮਝਾਉਂਦੇ ਨੇ ਕਿ ਜਿਨ੍ਹਾਂ ਦਾ ਆਪਣੇ ਮੂਲ ਪਰਮਾਤਮਾ ਮਰਕਜ਼ ਦੇ ਨਾਲੋਂ ਵਿਛੋੜਾ ਪੈ ਜਾਂਦਾ ਹੈ ਉਹ ਇਸ ਸੰਸਾਰ ਦੇ ਵਿੱਚ ਸਦਾ ਹੀ ਖੁਆਰੀ ਵਾਲੀ ਜ਼ਿੰਦਗੀ, ਦੁੱਖਾਂ ਭਰੀ ਜ਼ਿੰਦਗੀ, ਨਿਰਾਸ਼ਤਾ ਵਾਲੀ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਬਤੀਤ ਕਰਕੇ ਜਾਂਦੇ ਨੇ ਅਤੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਓਟ ਟੇਕ ਮਿਲ ਜਾਂਦੀ ਹੈ ਉਹਨਾਂ ਨੂੰ ਇਸ ਸੰਸਾਰ ਵਿੱਚ ਧੋਖਾ ਨਹੀਂ ਵਿਆਪਦਾ, ਉਹਨਾਂ ਨੂੰ ਖੁਆਰੀ ਨਹੀਂ ਹੁੰਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਟੇਕ ਦੇ ਨਾਲ ਉਹਨਾਂ ਨੂੰ ਸੰਸਾਰ ਦੀ ਸਮਝ ਆ ਜਾਂਦੀ ਹੈ। ਹੁਣ ਜਦੋਂ ਆਰੰਭਕ ਪੰਕਤੀਆਂ ਦੇ ਅੰਦਰ ਗੁਰਦੇਵ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਪਰਮਾਤਮਾ ਤੋਂ ਵਿਛੜ ਕੇ ਅਤੇ ਸਦਾ ਖੁਆਰ ਹੋਈਦਾ ਏ, ਦੁੱਖਾਂ ਦੇ ਵਿੱਚ ਲੀਨ ਹੋ ਕੇ ਹਮੇਸ਼ਾ ਦੁਖੀ ਹੋਈਦਾ ਏ, ਜੀਵਨ ਦੀ ਬਾਜ਼ੀ ਹਾਰ ਕੇ ਇਨਸਾਨ ਇਸ ਸੰਸਾਰ ਤੋਂ ਜਾਂਦਾ ਏ, ਅਤੇ ਜਦੋਂ ਅਸੀਂ ਹੋਰ ਵੀ ਬੇਅੰਤ ਬਾਣੀ ਦੇ ਬਚਨ ਜਾਂ ਵਿਦਵਾਨਾਂ ਦੇ ਬਚਨ ਪੜ੍ਹਦੇ ਹਾਂ ਤਾਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਧੁਰੇ ਦੇ ਨਾਲ ਮੂਲ ਦੇ ਨਾਲ ਜੁੜਨਾ ਸਾਡੇ ਜੀਵਨ ਦਾ ਵਿਕਾਸ ਹੈ, ਆਪਣੇ ਮੂਲ ਦੇ ਨਾਲੋਂ ਟੁੱਟਣਾ ਸਾਡਾ ਵਿਨਾਸ਼ ਹੈ। ਕਿਉਂਕਿ ਇੱਕ ਦਰਖਤ ਦੀ ਉਦਾਹਰਨ ਲਈਏ ਕਿ ਉਹਦੇ ਉੱਪਰ ਜਦੋਂ ਉਹ ਟਾਹਣੀਆਂ ਉਹਦੇ ਨਾਲ ਜੁੜੀਆਂ ਰਹਿੰਦੀਆਂ ਨੇ, ਰਸ ਮਾਣਦੀਆਂ ਨੇ, ਉਹਨਾਂ ਟਾਹਣੀਆਂ ਨੂੰ ਸਮੇਂ ਦੇ ਨਾਲ ਪੱਤੇ ਵੀ ਲੱਗਦੇ ਨੇ, ਫੁੱਲ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ, ਛਾਂ ਵੀ ਹੁੰਦੀ ਹੈ, ਲੇਕਿਨ ਉਹੀ ਕਿਤੇ ਦਰਖਤ ਦੇ ਨਾਲੋਂ ਉਹ ਡਾਹਣੀਆਂ ਉਹ ਲਗਰਾਂ ਟੁੱਟ ਜਾਵਣ ਅਤੇ ਟੁੱਟ ਕੇ ਉਸਨਾਂ ਦੀ ਸੁੰਦਰਤਾ ਕਰੂਪਤਾ ਦੇ ਵਿੱਚ ਆ ਹੋ ਜਾਂਦੀ, ਗਲ ਸੜ ਜਾਂਦੀਆਂ ਨੇ। ਜਿਵੇਂ ਕਿਤੇ ਦਰਿਆਵਾਂ ਦਾ ਪਾਣੀ ਜਦੋਂ ਵਗਦਾ ਏ ਉਹ ਸਾਡੇ ਸਾਰਿਆਂ ਦੇ ਵਾਸਤੇ ਜ਼ਿੰਦਗੀ ਹੈ ਅਤੇ ਉਹ ਬਹੁਤ ਨਿਰਮਲਤਾਈ ਵਾਲਾ ਗੁਣਕਾਰੀ ਪਾਣੀ ਹੁੰਦਾ ਹੈ, ਪਰ ਜਦੋਂ ਕਿਤੇ ਜ਼ਿਆਦਾ ਪਾਣੀ ਦੇ ਕਾਰਨ ਕੰਢਿਆਂ ਤੋਂ ਬਾਹਰ ਉਹ ਦਰਿਆ 'ਚ ਪਾਣੀ ਆ ਕੇ ਟੋਇਆਂ ਟਿੱਬਿਆਂ ਵਿੱਚ ਡਿੱਗ ਪੈਂਦਾ ਹੈ ਅਤੇ ਸਮੇਂ ਦੇ ਨਾਲ ਉਹ ਤਰੱਕ ਜਾਂਦਾ ਹੈ, ਉਹਦੇ ਵਿੱਚ ਬਦਬੂ ਆਉਣ ਲੱਗ ਪੈਂਦੀ, ਜੀਵਾਣੂ ਕੀਟਾਣੂ ਕਿਰਮ ਪੈਦਾ ਹੋ ਜਾਂਦੇ ਨੇ। ਉਹ ਪਾਣੀ ਜਿਹੜਾ ਪਹਿਲਾਂ ਸੁਗੰਧਿਤ ਹੈ, ਗੁਣਕਾਰੀ ਹੈ, ਹੁਣ ਉਹੀ ਪਾਣੀ ਆਪਣੇ ਮੂਲ ਦਰਿਆ ਦੇ ਪਾਣੀ ਤੋਂ ਵਿਛੜ ਕੇ ਬਿਮਾਰੀ ਦਾ ਕਾਰਨ ਬਣ ਗਿਆ।
ਉਹਦੇ ਅੰਦਰ ਕਿਰਮ ਪੈਦਾ ਹੋ ਗਏ, ਬਦਬੂ ਆਉਣ ਲੱਗ ਪੈਂਦੀ, ਸੜਿਆਂਦ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਫੁੱਲ ਦੀ ਉਦਾਹਰਣ ਅਸੀਂ ਦੇਖਦੇ, ਜਦੋਂ ਦਰਖਤ ਦੇ ਨਾਲ ਆਪਣੇ ਬੂਟੇ ਦੇ ਨਾਲ ਹੁੰਦਾ ਹੈ, ਡਾਲੀਆਂ ਦੇ ਨਾਲ ਫੁੱਲ ਹੈ, ਚਾਹੇ ਉਹ ਗੁਲਾਬ ਦਾ ਹੈ, ਚਾਹੇ ਕੋਈ ਗੁੱਟੇ ਦਾ ਫੁੱਲ ਜਾਂ ਕੋਈ ਹੋਰ ਹੈ, ਉਹ ਜਦੋਂ ਵੀ ਆਪਣੇ ਉਸ ਮੂਲ ਬੂਟੇ ਦੇ ਨਾਲ ਜੁੜਿਆ ਹੁੰਦਾ ਹੈ, ਡਾਲੀਆਂ ਦੇ ਨਾਲ ਉਸ ਫੁੱਲ ਦਾ ਸੁਹੱਪਣ ਵੀ ਹੁੰਦਾ ਹੈ ਅਤੇ ਉਹਦੀ ਸੁਗੰਧੀ ਵੀ ਹੁੰਦੀ ਹੈ। ਪਰ ਉਹੀ ਕਿਤੇ ਫੁੱਲ ਜਿਹੜਾ ਉਹ ਦਰਖਤ ਦੇ ਨਾਲੋਂ ਉਸ ਬੂਟੇ ਨਾਲੋਂ ਤੋੜ ਦਿੱਤਾ ਜਾਵੇ ਅਤੇ ਉਸ ਫੁੱਲ ਦੀ ਸੁੰਦਰਤਾ ਵੀ ਖਤਮ ਹੋ ਜਾਂਦੀ, ਉਹਦੀ ਮਹਿਕ ਵੀ, ਉਹਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਵੀ ਜੋ ਸਾਡੇ ਹੋਏ ਨੇ, ਉਹਨਾਂ ਨੇ ਇਹ ਗੱਲ ਦਾ ਅਹਿਸਾਸ ਕਰਾਉਂਦਿਆਂ ਸਾਨੂੰ ਸਾਰਿਆਂ ਨੂੰ ਸਮਝਾਇਆ, ਕਹਿਣ ਲੱਗੇ ਭਾਈ ਸਾਡੀ ਜ਼ਿੰਦਗੀ ਵੀ ਇੱਕ ਫੁੱਲ ਦੀ ਤਰ੍ਹਾਂ ਹੀ, ਜਿਵੇਂ ਡਾਹਣੀ ਦੇ ਨਾਲ ਲੱਗਾ ਹੋਇਆ, ਡਾਲੀ ਨਾਲ ਲੱਗਾ ਹੋਇਆ ਫੁੱਲ ਸੁਗੰਧੀ ਬਖੇਰਦਾ ਹੈ, ਸੁੰਦਰਤਾ ਬਖੇਰਦਾ ਹੈ, ਹਰ ਕੋਈ ਆ ਕੇ ਉਹਦੇ ਕੋਲੋਂ ਸੁਗੰਧੀ ਵੀ ਲੈਂਦਾ, ਉਹਦੀ ਸੁੰਦਰਤਾ ਨੂੰ ਦੇਖ ਕੇ ਖੁਸ਼ ਵੀ ਹੁੰਦਾ ਹੈ, ਪਰੇਸ਼ਾਨੀਆਂ ਦੁੱਖ ਤਕਲੀਫਾਂ ਤੋਂ ਉਹਨੂੰ ਨਜਾਤ ਮਿਲਦੀ ਹੈ ਜਿਹੜਾ ਵੀ ਉਸ ਤੋਂ ਫੁੱਲਾਂ ਨੂੰ ਆ ਕੇ ਸੁੰਘਦਾ ਹੈ ਜਾਂ ਦੇਖਦਾ ਹੈ। ਪਰ ਉਹੀ ਫੁੱਲ ਨੂੰ ਜੇ ਕੋਈ ਤੋੜ ਕੇ ਲੈ ਜਾਵੇ ਤਾਂ ਥੋੜ੍ਹੇ ਸਮੇਂ ਬਾਅਦ ਉਹਦੀ ਮਹਿਕ ਅਤੇ ਉਹਦੀ ਜਿਹੜੀ ਝਲਕ ਆ ਉਹ ਮੁਰਝਾ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅਤੇ ਕਵੀ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਮਝਾਉਂਦਿਆਂ ਹੋਇਆਂ ਇਹ ਗੱਲ ਸਾਨੂੰ ਇੱਕ ਬੜੀ ਸੁੰਦਰ ਰਬਾਈ ਦੇ ਵਿੱਚ ਲਿਖਿਆ ਹੈ। ਭਾਈ ਸਾਹਿਬ ਜੀ ਦੇ ਬਚਨ ਨੇ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਆ ਕੇ ਸੁੰਘਣ ਖਾਲੀ ਇੱਕ ਨਾ ਜਾਈ। ਕਹਿਣ ਲੱਗਾ ਫੁੱਲ ਅੱਗੋਂ ਮੁਸਾਫਰ ਜਿਹੜਾ ਵੀ ਉੱਥੇ ਆਇਆ ਨਾ ਘੁੰਮਣ ਵਾਸਤੇ, ਫੁੱਲ ਦੀ ਸੁਗੰਧੀ ਦੇਖ ਕੇ ਰੁਕ ਗਿਆ, ਉਹਨੇ ਜਦੋਂ ਤੋੜਨ ਦਾ ਯਤਨ ਕੀਤਾ ਫੁੱਲ ਨੂੰ, ਤਾਂ ਫੁੱਲ ਅੱਗੋਂ ਇਹ ਜਵਾਬ ਦਿੰਦਾ ਏ, ਉਹਨੂੰ ਕਹਿੰਦਾ ਏ, ਇਹ ਕਵੀ ਦੇ ਆਪਣੇ ਭਾਵ ਨੇ, ਕਹਿੰਦੇ ਫੁੱਲ ਉਹਨੂੰ ਕਹਿੰਦਾ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਆ ਕੇ ਸੁੰਘਣ ਖਾਲੀ ਇੱਕ ਨਾ ਜਾਈ। ਕਹਿੰਦੇ ਭਾਵੇਂ ਰੋਜ਼ ਦੇ ਲੱਖਾਂ ਲੋਕ ਆ ਕੇ ਫੁੱਲ ਕਹਿੰਦਾ ਮੈਨੂੰ ਸੁੰਘਣ, ਮੇਰੀ ਸੁਗੰਧੀ ਲੈਣ, ਕਿਸੇ ਨੂੰ ਵੀ ਮੈਂ ਖਾਲੀ ਨਹੀਂ ਮੋੜਦਾ, ਕਿਸੇ ਨੂੰ ਵੀ ਮੈਂ ਨਿਰਾਸ਼ ਕਰਕੇ ਨਹੀਂ ਤੋ ਇੱਥੋਂ ਭੇਜਦਾ, ਉਹ ਸਾਰੇ ਖੁਸ਼ ਹੋ ਕੇ ਜਾਂਦੇ ਨੇ। ਪਰ ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ ਰਾਹੀਆ, ਜੇ ਤੂੰ ਅੱਜ ਇਹਨੂੰ ਤੋੜ ਕੇ ਲੈ ਗਿਓ ਮੈਨੂੰ, ਤਾਂ ਫਿਰ ਮੈਂ ਲੱਖਾਂ ਲੋਕਾਂ ਦੀ ਜਿਹੜੀ ਮਨ ਦਾ ਪਰਚਾਵਾ ਉਹਨਾਂ ਨੂੰ ਖੁਸ਼ਬੂ ਨਹੀਂ ਦੇ ਪਾਵਾਂਗਾ, ਉਹਨਾਂ ਨੂੰ ਖੁਸ਼ੀ ਖੇੜਾ ਨਹੀਂ ਦੇ ਪਾਵਾਂਗਾ, ਕਿਉਂਕਿ ਜਦੋਂ ਤੂੰ ਮੈਨੂੰ ਤੋੜ ਕੇ ਲੈ ਗਿਓ, ਮੇਰੀ ਆਪਣੀ ਖੁਸ਼ਬੂ ਅਤੇ ਮੇਰਾ ਆਪਣਾ ਖੇੜਾ ਖਤਮ ਹੋ ਜਾਣਾ। ਆਪਾਂ ਦੇਖਦੇ ਨਾ ਜਿਹੜਾ ਫੁੱਲ ਕਈ ਦਿਨ ਬੂਟੇ ਨਾਲ ਲੱਗ ਕੇ ਬੜਾ ਖਿੜਦਾ ਏ, ਕੁਝ ਘੰਟਿਆਂ ਦੇ ਵਿੱਚੋਂ ਮੁਰਝਾ ਜਾਂਦਾ ਤਾਂ ਉਹਦੀ ਸੁਗੰਧੀ ਵੀ ਖਤਮ ਹੋ ਜਾਂਦੀ ਹੈ। ਅਤੇ ਫਿਰ ਉਹਨੇ ਇੱਕੋ ਹੀ ਗੱਲ ਕਹੀ, ਕਹਿੰਦੇ ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਖਿੰਡ ਜਾਏ। ਕਹਿੰਦੇ ਉਹ ਵੀ ਤੂੰ ਜੇ ਲੈ ਗਿਓ ਵੀ ਬੜਾ ਸੋਹਣਾ ਫੁੱਲ ਹੈ, ਉਹ ਵੀ ਪਲਕ ਝਲਕ ਦਾ ਹੀ ਮੇਲਾ ਏ, ਕੁਝ ਘੜੀਆਂ ਦਾ ਮੇਲਾ ਏ, ਕਿਉਂਕਿ ਰੂਪ ਮਹਿਕ ਖਿੰਡ ਜਾਈ, ਫਿਰ ਮੇਰੀ ਮਹਿਕ ਵੀ ਅਤੇ ਮੇਰੀ ਖੁਸ਼ਬੂ, ਮੇਰਾ ਸੁਹੱਪਣ ਸਾਰਾ ਕੁਝ ਖਤਮ ਹੋ ਜਾਣਾ ਹੈ। ਅਤੇ ਜਿਸ ਪਿਆਰ ਦੇ ਨਾਲ ਤੂੰ ਤੋੜ ਕੇ ਲੈ ਕੇ ਗਿਓ, ਫਿਰ ਓਨੀ ਨਫ਼ਰਤ ਦੇ ਨਾਲ ਤੂੰ ਮੈਨੂੰ ਕੂੜੇਦਾਨ ਦੇ ਵਿੱਚ ਸੁੱਟੇਂਗਾ। ਉੱਥੇ ਫਿਰ ਕਹਿਣ ਦਾ ਭਾਵ ਸੀ ਭਾਈ ਗੁਰਦਾਸ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਕਿ ਦੇਖੋ, ਇੱਕ ਫੁੱਲ ਜਦੋਂ ਮੂਲ ਦੇ ਨਾਲ ਆਪਣੀ ਡਾਲੀ ਦੇ ਨਾਲ ਜੁੜਿਆ ਏ ਦਰਖਤ ਉਸ ਬੂਟੇ ਦੀ, ਉਹਨਾਂ ਚਿਰ ਉਹਦਾ ਜੀਵਨ ਹੈ ਅਤੇ ਉਹਦੀ ਖੁਸ਼ਬੂ ਹੈ। ਇਸੇ ਤਰ੍ਹਾਂ ਹੀ ਸਾਡਾ ਮੂਲ ਵੀ ਹੈ, ਸਾਨੂੰ ਤਾਂ ਹੀ ਤਾਂ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬੰਦੀ ਤੇਰਾ ਵੀ ਮੂਲ ਹੈ ਅਤੇ ਤੂੰ ਵੀ ਇੱਕ ਧੁਰੇ ਦੇ ਨਾਲ ਜੁੜਿਆ ਏ, ਉਹ ਧੁਰਾ ਏ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ। ਫੁੱਲ ਦੇ ਵਾਂਗ ਜੇਕਰ ਅਸੀਂ ਆਪਣੇ ਧੁਰੇ ਪਰਮਾਤਮਾ ਦੇ ਨਾਲ ਜੁੜੇ ਰਹਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਵਿਗਾਸ ਹੈ, ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਨੇ, ਖੇੜੇ ਨੇ, ਆਨੰਦ ਹੈ, ਪਰਮਾਤਮਾ ਦੇ ਨਾਮ ਦਾ ਰਸ ਹੈ। ਪਰ ਜੇਕਰ ਅਸੀਂ ਆਪਣੇ ਉਸ ਮੂਲ ਧੁਰੇ ਦੇ ਨਾਲੋਂ ਟੁੱਟ ਗਏ ਤਾਂ ਸਾਡੀ ਵੀ ਹਾਲਤ ਉਸ ਫੁੱਲ ਦੇ ਵਰਗੀ ਹੁੰਦੀ ਹੈ।
ਕਿੱਥੇ ਉਹ ਫੁੱਲ ਨੂੰ ਲੋਕ ਆ ਕੇ ਤੱਕਦੇ ਨੇ, ਖੁਸ਼ਬੂ ਲੈਂਦੇ ਨੇ, ਝੁੱਕ ਝੁੱਕ ਕੇ ਉਹਦੇ ਵਿੱਚੋਂ ਰਸ ਮਾਣਦੇ ਨੇ। ਫਿਰ ਉਹੀ ਫੁੱਲ ਜਦੋਂ ਟੁੱਟ ਜਾਵੇ ਤਾਂ ਉਹ ਫਿਰ ਪੈਰਾਂ ਦੇ ਵਿੱਚ ਰੁੱਲ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡਾ ਜੀਵਨ ਅਮੁੱਲਕ ਹੈ। ਜੇਕਰ ਅਸੀਂ ਦੁਆਲੀ ਦੇ ਨਾਲ ਪਰਮਾਤਮਾ ਦੇ ਧੁਰੇ ਦੇ ਨਾਲ ਜੁੜੇ ਹਾਂ ਅਤੇ ਜਦੋਂ ਅਸੀਂ ਉਸ ਧੁਰੇ ਨਾਲ ਜੁੜਦੇ ਹਾਂ, ਬਾਣੀ ਪੜ੍ਹਦੇ ਹਾਂ, ਸ਼ੁਭ ਗੁਣ ਧਾਰਨ ਕਰਦੇ ਹਾਂ ਅਤੇ ਫੁੱਲ ਦੇ ਵਾਂਗ ਸਾਡੇ ਵਿੱਚੋਂ ਵੀ ਖੁਸ਼ਬੂ ਆਵੇਗੀ। ਲੋਕ ਸਾਡੇ ਜੀਵਨ ਨੂੰ ਤੱਕ ਕੇ ਪਰਮਾਤਮਾ ਦੇ ਨਾਲ ਜੁੜਨਗੇ ਕਿ ਸਾਡਾ ਵੀ ਜੀਵਨ ਇਹੋ ਜਿਹਾ ਹੋਵੇ। ਅਗਰ ਅਸੀਂ ਉਸ ਮੂਲ ਪਰਮਾਤਮਾ ਦੇ ਨਾਲੋਂ ਟੁੱਟ ਗਏ ਫਿਰ ਵਿਕਾਰਾਂ ਦੀ ਦੁਨੀਆ ਵਿੱਚ ਡਿੱਗ ਕੇ ਲੋਕਾਂ ਦੇ ਪੈਰਾਂ ਦੇ ਥੱਲੇ ਨਿਗਾਹ ਰੂਪੀ ਪੈਰਾਂ ਦੇ ਨਫ਼ਰਤ ਰੂਪੀ ਪੈਰਾਂ ਦੇ ਥੱਲੇ ਰੋਂਦੇ ਜਾਵਾਂਗੇ ਅਤੇ ਫਿਰ ਜਨਮ ਮਰਨ ਦੀ ਖੇਡ ਜਿਹੜੀ ਉਹ ਬਣ ਜਾਂਦੀ। ਇਸੇ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਸਮਝਾਇਆ ਕਿ ਪਰਮਾਤਮਾ ਤੋਂ ਵਿਛੜ ਕੇ ਸਦਾ ਹੀ ਸਾਨੂੰ ਜਿਹੜਾ ਵਿਛੋੜਾ ਜਿਹੜਾ ਉਹ ਖੁਆਰ ਕਰਦਾ ਹੈ, ਕਿਉਂਕਿ ਵਿਛੋੜਾ ਹਮੇਸ਼ਾ ਹੀ ਦੁੱਖ ਦੇ ਵਿੱਚ ਲੈ ਕੇ ਜਾਂਦਾ ਹੈ। ਕਦੀ ਵੀ ਵਿਛੋੜੇ ਦੇ ਵਿੱਚ ਕੋਈ ਖੁਸ਼ ਨਹੀਂ ਹੁੰਦਾ। ਵਿਛੋੜੇ ਦਾ ਨਾਮ ਜਿਹੜਾ ਵਿਛੋੜੇ ਦੀ ਅਤੇ ਦੁੱਖ ਦੀ ਬਹੁਤ ਵੱਡੀ ਸਾਂਝ ਹੈ। ਜਦੋਂ ਅਸੀਂ ਦੁਨੀਆਂ ਦੇ ਵਿੱਚ ਦੁੱਖਾਂ ਦੀ ਗੱਲ ਕਰਦੇ ਹਾਂ ਅਤੇ ਗੁਰੂ ਸਾਹਿਬ ਜੀ ਨੇ ਜਿਹੜੇ ਚਾਰ ਦੁੱਖ ਦੁਨੀਆਂ ਦੇ ਵਿੱਚ ਵੱਡੇ ਦੱਸੇ ਹੈ ਨਾ ਸਾਨੂੰ, ਉਹਨਾਂ ਚਾਰ ਦੁੱਖਾਂ ਦੇ ਵਿੱਚ ਇੱਕ ਵਿਛੋੜੇ ਦਾ ਦੁੱਖ ਵੀ ਹੈ। ਸਭ ਤੋਂ ਪਹਿਲਾਂ ਗੱਲ ਹੀ ਸਤਿਗੁਰਾਂ ਨੇ ਵਿਛੋੜੇ ਦੀ ਕੀਤੀ ਹੈ, ਦੂਰੀ ਦੀ ਕੀਤੀ ਹੈ। ਕਹਿਣ ਲੱਗੇ ਕਿ ਇੱਕ ਵਿਛੋੜੇ ਦਾ ਦੁੱਖ ਹੈ, ਦੂਜਾ ਭੁੱਖ ਦਾ ਦੁੱਖ ਹੈ। ਜਿਹੜੀ ਭੁੱਖ ਲੱਗਦੀ ਹੈ ਅਨਾਜ ਤੋਂ ਦੂਰੀ ਬਣਦੀ ਹੈ ਜਦੋਂ, ਉਹ ਵੀ ਬੜਾ ਵੱਡਾ ਦੁੱਖ ਜਿਹੜਾ ਇਸ ਸੰਸਾਰ ਦੇ ਵਿੱਚ ਹੁੰਦਾ ਹੈ। ਤੀਜਾ ਦੁੱਖ ਜਿਹੜਾ ਹੈ ਨਾ, ਉਹ ਮੌਤ ਦਾ, ਜਮਦੂਤਾਂ ਦਾ ਜਿਹੜਾ ਦੁੱਖ, ਲੋਕ ਉਹਨਾਂ ਤੋਂ ਵੀ ਬਹੁਤ ਡਰਦੇ ਨੇ। ਅਤੇ ਚੌਥਾ ਦੁੱਖ ਜਿਹੜਾ ਭਿਆਨਕ ਬਿਮਾਰੀ ਦਾ, ਜਿਹੜੀ ਬਿਮਾਰੀਆਂ ਕਈ ਵਾਰੀ ਬੰਦੇ ਨੂੰ ਇਸ ਸੰਸਾਰ ਵਿੱਚ ਹਾਰ ਦੇ ਦਿੰਦੀਆਂ ਨੇ, ਬੰਦਾ ਹਾਰ ਜਾਂਦਾ ਹੈ ਉਹਨਾਂ ਦੇ ਕੋਲੋਂ। ਇਸ ਤਰ੍ਹਾਂ ਇਹ ਚਾਰ ਦੁੱਖਾਂ ਦੀ ਜਦੋਂ ਗੱਲ ਕੀਤੀ ਤਾਂ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਵਿਛੋੜੇ ਦੀ ਗੱਲ ਕੀਤੀ ਕਿ ਵਿਛੋੜੇ ਦਾ ਵੀ ਬੜਾ ਵੱਡਾ ਦੁੱਖ ਹੁੰਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨਤਾ ਹੈ। ਇਹ ਚਾਰ ਵਿਛੋੜੇ ਦੇ ਦੁੱਖਾਂ ਦੀ ਗੱਲ ਕਰਦਿਆਂ ਵਿਛੋੜੇ ਦੀ ਗੱਲ ਜਦੋਂ ਸਤਿਗੁਰਾਂ ਨੇ ਕੀਤੀ ਹੈ ਕਿ ਵਿਛੋੜਾ ਹੈ ਬਹੁਤ ਦੁੱਖਦਾਇਕ, ਚਾਹੇ ਉਹ ਵਿਛੋੜਾ ਦੁਨਿਆਵੀ ਹੋਵੇ ਅਤੇ ਚਾਹੇ ਉਹ ਧਰਮ ਦੀ ਦੁਨੀਆਂ ਦੇ ਵਿੱਚ ਹੋਵੇ, ਵਿਛੋੜੇ ਦਾ ਅਹਿਸਾਸ ਕਰਨ ਵਾਲਾ ਹਰ ਕੋਈ ਜਿਹੜਾ ਉਹ ਦੁਖੀ ਹੁੰਦਾ ਹੈ। ਇਸੇ ਕਰਕੇ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਜੈਤ ਸ੍ਰੀ ਰਾਗ ਦੀ ਵਾਰ ਦੇ ਅੰਦਰ ਵੀ ਸ਼ਬਦ ਪੜ੍ਹਦੇ ਹਾਂ ਅਤੇ ਉੱਥੇ ਵੀ ਦੋ ਸਲੋਕਾਂ ਦੇ ਦੁਆਰਾ ਅਤੇ ਇੱਕ ਪੌੜੀ ਦੇ ਦੁਆਰਾ ਸਤਿਗੁਰਾਂ ਨੇ ਵਿਛੋੜੇ ਦੀ ਅਤੇ ਦੁੱਖ ਦੀ ਗੱਲ ਕੀਤੀ। ਕਹਿਣ ਲੱਗੀ ਕਿ ਜਿਹੜਾ ਜੀਵ ਇਸ ਸੰਸਾਰ ਦੇ ਵਿੱਚ, ਭਾਵੇਂ ਉਹ ਸਵਰਗ ਵਰਗੇ ਘਰਾਂ ਦੇ ਵਿੱਚ ਰਹਿੰਦਾ ਹੋਵੇ, ਭਾਵ ਜਿਹਦੇ ਵਿੱਚ ਬਹੁਤ ਸਾਰੀਆਂ ਦੁਨੀਆਂ ਦੀਆਂ ਸਹੂਲਤਾਂ ਹੋਣ, ਕਹਿ ਦਿੰਦੇ ਕਿ ਆਹ ਤਾਂ ਘਰ ਸਵਰਗ ਵਰਗਾ ਹੈ, ਭਾਵ ਕਿ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ, ਹਰ ਦੁਨੀਆਂ ਦਾ ਸੁੱਖ ਸਹੂਲਤ ਜਿਸ ਘਰ ਦੇ ਵਿੱਚ ਹੁੰਦਾ ਹੈ, ਅਤੇ ਫਿਰ ਇੱਥੋਂ ਤੱਕ ਅਮੀਰ ਵੀ ਹੋਵੇ ਕਿ ਸਾਰੀ ਪ੍ਰਿਥਵੀ, ਨੌ ਖੰਡ ਪ੍ਰਿਥਵੀ, ਜਿੰਨੀ ਧਰਤੀ ਹੈ ਸਾਰੀ ਧਰਤੀ ਦਾ ਉਹ ਰਾਜਾ ਵੀ ਹੋਵੇ, ਜੇ ਏਡਾ ਤਗੜਾ ਰਿਹਾਇਸ਼ ਦੇ ਵਿੱਚ ਵੀ, ਘਰ ਵੀ ਸੋਹਣਾ ਹੈ, ਧਨਾੜ ਵੀ ਬੜਾ ਹੈ ਮਨੁੱਖ, ਅਤੇ ਗੁਰਦੇਵ ਜੀ ਸਮਝਾਉਂਦੇ ਜੇ ਉਹਨੂੰ ਕਿਤੇ ਪਰਮਾਤਮਾ ਦੇ ਨਾਮ ਭੁੱਲ ਜਾਂਦਾ, ਪਰਮਾਤਮਾ ਤੋਂ ਵਿਛੋੜਾ ਪਿਆ ਹੈ, ਅਤੇ ਫਿਰ ਐਡੇ ਸੋਹਣੇ ਘਰ ਵਿੱਚ ਵੀ ਰਹਿੰਦਾ ਅਤੇ ਐਡੇ ਰਾਜ ਭਾਗ ਦਾ ਮਾਲਕ ਵੀ ਹੁੰਦਿਆਂ ਹੋਇਆਂ ਉਹਦੀ ਹਾਲਤ ਇਸ ਤਰ੍ਹਾਂ ਦੀ ਜਿਵੇਂ ਉਹ ਜੰਗਲ ਦੇ ਵਿੱਚ ਭਿਆਨਕ ਜੇ ਜੰਗਲ ਦੇ ਵਿੱਚ ਭਟਕ ਰਿਹਾ ਹੋਵੇ, ਗਵਾਚ ਗਿਆ ਹੋਵੇ। ਹੁਣ ਜਦੋਂ ਬੰਦਾ ਕਿਤੇ ਜੰਗਲ ਵਿੱਚ ਗਵਾਚ ਜਾਵੇ ਕਿੰਨਾ ਡਰਦਾ ਏ, ਕਿੰਨਾ ਦੁਖੀ ਹੁੰਦਾ ਏ ਉਸ ਵੇਲੇ, ਉਹ ਤਾਂ ਜਿਹੜਾ ਗਵਾਚਦਾ ਏ ਉਹਨੂੰ ਹੀ ਪਤਾ ਹੁੰਦਾ ਏ ਉਸ ਵੇਲੇ। ਅਤੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਐਡੇ ਵੱਡੇ ਘਰ ਵਿੱਚ ਦੁਨੀਆਂ ਦਾ ਰਾਜ ਭਾਗ ਭੋਗਦਿਆਂ ਵੀ ਜੇ ਉਹ ਪਰਮਾਤਮਾ ਤੋਂ ਦੂਰੀ ਬਣਾ ਕੇ ਬੈਠਾ ਏ ਤਾਂ ਉਹ ਇੱਕ ਜੰਗਲ ਵਿੱਚ ਖੁਆਰ ਹੋ ਰਹੇ ਗਵਾਚੇ ਹੋਏ ਮਨੁੱਖ ਦੀ ਜ਼ਿੰਦਗੀ ਤੋਂ ਵੱਧ ਉਹਦੀ ਕੋਈ ਜ਼ਿੰਦਗੀ ਨਹੀਂ ਹੈ। ਉਹਦੇ ਵਾਂਗ ਉਹ ਰਹਿੰਦਾ ਹੋਇਆ ਵੀ ਰਾਜ ਮਹਿਲ ਦੇ ਵਿੱਚ ਅਤੇ ਰਾਜਾ ਬਣ ਕੇ ਵੀ ਉਹ ਦੁਖੀ ਇਸ ਸੰਸਾਰ ਵਿੱਚ ਹੁੰਦਾ ਹੈ।
ਅਸੀਂ ਜਦੋਂ ਬਚਨ ਪੜ੍ਹਦੇ ਹਾਂ ਬਸੰਤ ਸਵਰਗ ਲੋਕਾ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੇ ਨਾਨਕ ਤੇ ਪੁਰਾਣੀ ਉਦਿਆਨ ਭਰਮਣ ਹੈ। ਉਦਿਆਨ ਦਾ ਭਾਵ ਹੁੰਦਾ ਭਿਆਨਕ ਜੰਗਲ, ਕਿ ਜਿਵੇਂ ਬੰਦਾ ਜੰਗਲ ਦੇ ਵਿੱਚ ਜਿਹੜਾ ਭਟਕਦਾ ਫਿਰਦਾ ਏ ਉਹਦੀ ਹਾਲਤ ਜਿਵੇਂ ਖੁਆਰੀ ਉਹਦੀ ਹੁੰਦੀ ਹੈ ਉਸ ਤਰ੍ਹਾਂ ਦੀ ਖੁਆਰੀ ਹੁੰਦੀ ਹੈ। ਜਿਹੜਾ ਸਵਰਗ ਵਰਗੇ ਸੁੰਦਰ ਘਰਾਂ ਦੇ ਵਿੱਚ ਰਹਿੰਦਾ ਹੋਇਆ ਵੀ ਪ੍ਰਿਥਵੀ ਦਾ ਰਾਜਾ ਹੁੰਦਾ ਹੋਇਆ ਵੀ ਜੀਵਨ ਬਤੀਤ ਕਰਦਾ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਪਜੀ ਸਾਹਿਬ ਜੀ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉੱਥੇ ਵੀ ਸੱਤਵੀਂ ਪੌੜੀ ਵਿੱਚ ਇਸੇ ਹੀ ਗੱਲ ਦੀ ਵਿਆਖਿਆ ਕਰਦੇ ਨੇ। ਉਹਨਾਂ ਨੇ ਸਮਝਾਇਆ ਹੈ ਕਿ ਜੇ ਕਿਸੇ ਮਨੁੱਖ ਦੀ ਚਾਰ ਯੁੱਗਾਂ ਜਿੰਨੀ ਉਮਰ ਹੋ ਜਾਵੇ, ਹੁਣ ਜਿਹੜੇ ਚਾਰ ਯੁੱਗ ਭਾਰਤ ਦੀ ਧਰਤੀ 'ਤੇ ਮੰਨੇ ਨੇ ਸਤਿਯੁੱਗ ਤ੍ਰੇਤਾ ਦੁਆਪਰ ਕਲਯੁੱਗ, ਅਤੇ ਜਿਹੜੇ ਇਹਨਾਂ ਯੁੱਗਾਂ ਨੂੰ ਮੰਨਦੇ ਨੇ ਉਹ ਇੱਕ ਇੱਕ ਯੁੱਗ ਦੀ ਹਜ਼ਾਰਾਂ ਹਜ਼ਾਰਾਂ ਸਾਲ ਉਮਰ ਮੰਨਦੇ ਨੇ। ਅਤੇ ਗੁਰਦੇਵ ਜੀ ਸਮਝਾਉਂਦੇ ਨੇ ਕਿ ਇਹਨਾਂ ਚਾਰ ਯੁੱਗਾਂ ਜਿੰਨੀ ਹੀ ਨਹੀਂ, ਚਾਰ ਨੂੰ ਆਪਾਂ ਦਸ ਨਾਲ ਗੁਣਾ ਕਰੀਏ ਤਾਂ ਚਾਲੀ ਯੁੱਗ ਵੀ ਬਣ ਜਾਂਦੇ ਨੇ, ਕਿ ਏਡੀ ਵੱਡੀ ਜੇ ਕੋਈ ਉਮਰ ਵੀ ਬੰਦਾ ਬਤੀਤ ਕਰ ਲਵੇ ਨਾ, ਉਹਦਾ ਨਾਮ ਹੀ ਦੁਨੀਆਂ ਵਿੱਚ ਬਹੁਤ ਚੱਲਦਾ ਹੋਵੇ, ਲੋਕ ਉਹਦੀ ਸ਼ੋਭਾ ਵਡਿਆਈ ਕਰਦੇ ਹੋਣ, ਏਡਾ ਮਹਾਨ ਆਦਮੀ, ਏਡੀ ਵੱਡੀ ਉਮਰ ਵਾਲਾ ਆਦਮੀ ਵੀ ਜੇ ਪਰਮਾਤਮਾ ਦੀ ਮਿਹਰ ਦਾ ਨਜ਼ਰ ਦਾ ਪਾਤਰ ਨਹੀਂ ਹੈ, ਦੂਰੀ ਬਣੀ ਹੈ ਪਰਮਾਤਮਾ ਤੋਂ, ਅਤੇ ਉਹ ਫਿਰ ਇਸ ਸੰਸਾਰ ਵਿੱਚ ਏਡਾ ਧਨਾੜ, ਏਡਾ ਅਮੀਰ, ਏਡਾ ਖਾਸ ਹੁੰਦਾ ਹੋਇਆ ਵੀ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਇਸ ਤਰ੍ਹਾਂ ਹੀ ਕਿ ਜਿਵੇਂ ਇੱਕ ਮਾਮੂਲੀ ਜਿਹਾ ਕੀੜਾ ਹੁੰਦਾ ਹੈ। ਅਸੀਂ ਬਚਨ ਪੜ੍ਹਦੇ ਨਾ, ਜੇ ਯੁੱਗ ਚਾਰੇ ਆਰਜ਼ਾ ਹੋਰ ਦਸੋਣੀ ਹੋਏ, ਜੇ ਚਾਰ ਯੁੱਗਾਂ ਜਿੰਨੀ ਉਮਰ, ਇਕੱਲੀ ਚਾਰ ਯੁੱਗਾਂ ਜਿੰਨੀ ਨਹੀਂ ਹੋਰ ਦਸੋਣੀ ਹੋਏ, ਦਸ ਗੁਣਾ ਹੋਰ ਵੀ ਇਹ ਉਮਰ ਵੱਡੀ ਹੋ ਜਾਵੇ। ਜੇ ਯੁੱਗ ਚਾਰੇ ਆਰਜ਼ਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਨਵਾਂ ਖੰਡਾਂ ਵਿੱਚ ਦੂਰ ਦੂਰ ਤੱਕ ਉਹਨੂੰ ਲੋਕ ਜਾਣਦੇ ਹੋਣ, ਹਰ ਕੋਈ ਉਹਦੇ ਨਾਲ ਚੱਲਣਾ ਚਾਹੁੰਦਾ ਹੋਵੇ, ਭਾਵ ਕਿ ਇੰਨਾ ਅਮੀਰ ਕਿ ਹਰ ਕੋਈ ਉਹਦੇ ਨਾਲ ਰਹਿਣਾ ਚਾਹੁੰਦਾ ਹੋਵੇ। ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ, ਦੁਨੀਆਂ ਵਿੱਚ ਨਾਮ ਹੀ ਉਹਦਾ ਬੜਾ ਚੰਗਾ ਹੋਵੇ, ਬੜਾ ਮਸ਼ਹੂਰ ਹੋਵੇ, ਲੋਕ ਉਹਦੀ ਕੀਰਤੀ ਵੀ ਕਰਦੇ ਹੋਣ, ਉਹਦੀ ਵਡਿਆਈ ਵੀ ਕਰਦੇ ਹੋਣ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੀ। ਏਡਾ ਵੱਡਾ ਆਦਮੀ ਕਿ ਇੰਨੀ ਲੰਬੀ ਉਮਰ, ਨਵਾਂ ਖੰਡਾਂ ਵਿੱਚ ਲੋਕ ਜਾਣਦੇ ਹੋਣ, ਹਰ ਕੋਈ ਉਹਦੀ ਸੰਗਤ ਦੇ ਵਿੱਚ ਉਹਦੇ ਕੋਲ ਬਹਿਣਾ ਚਾਹੁੰਦਾ ਹੋਵੇ, ਉਹਦੇ ਨਾਮ ਵੀ ਦੂਰ ਦੂਰ ਤੱਕ ਹੋਵੇ, ਲੋਕ ਵੀ ਉਪਮਾ ਕਰਨ। ਅਤੇ ਗੁਰਦੇਵ ਜੀ ਅੱਗੇ ਸਮਝਾਉਂਦੇ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ, ਜੇ ਉਹ ਪਰਮਾਤਮਾ ਦੀ ਨਜ਼ਰ ਦੇ ਵਿੱਚ ਨਹੀਂ ਹੈ, ਪਰਮਾਤਮਾ ਤੋਂ ਦੂਰੀ ਬਣੀ ਹੋਈ ਹੈ, ਮਿਹਰ ਨਹੀਂ ਹੈ ਪਰਮਾਤਮਾ ਦੀ ਉਹਨੇ ਪ੍ਰਾਪਤ ਕੀਤੀ, ਅਤੇ ਉਹਦੀ ਹਾਲਤ ਇਸ ਤਰ੍ਹਾਂ ਦੀ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਇੰਨਾ ਅਮੀਰ, ਇੰਨਾ ਮਸ਼ਹੂਰ, ਇੰਨੀ ਵੱਡੀ ਉਮਰ ਵਾਲਾ ਵੀ ਹੁੰਦਾ ਹੋਇਆ ਵੀ ਇਸ ਤਰ੍ਹਾਂ ਹੀ ਕਿ ਜਿਵੇਂ ਉਹਨੂੰ ਕੋਈ ਜਾਣਦਾ ਹੀ ਨਹੀਂ ਹੈ, ਜਿਵੇਂ ਕੋਈ ਉਹ ਆਮ ਜਿਹਾ ਇਨਸਾਨ ਹੋਵੇ। ਸਤਿਗੁਰੂ ਜੀ ਸਮਝਾਉਂਦੇ ਨੇ ਦੂਜੇ ਪਾਸੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਜੇ ਕੋਈ ਇੱਕ ਕੁੱਲੀ ਦੇ ਵਿੱਚ ਬਹਿ ਕੇ ਵੀ ਰੱਬ ਦਾ ਨਾਮ ਜਪਦਾ ਹੈ, ਇੱਕ ਛੰਨ ਦੇ ਵਿੱਚ ਬਹਿ ਕੇ ਵੀ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੇ ਕੋਲ ਬਹੁਤਾ ਕੁਝ ਖਾਣ ਵਾਸਤੇ ਵੀ ਨਹੀਂ ਹੈ, ਬਹੁਤਾ ਚੰਗਾ ਕੋਈ ਪਹਿਨਣ ਦੇ ਵਾਸਤੇ ਵੀ ਨਹੀਂ, ਕੋਈ ਧਨ ਦੌਲਤ ਵੀ ਉਹਦੇ ਕੋਲ ਨਹੀਂ ਹੈ, ਉਹ ਮਨੁੱਖ ਜੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਤਾਂ ਕੁੱਲੀ ਵਾਲਾ ਮਨੁੱਖ ਵੀ, ਝੌਂਪੜੀ ਵਿੱਚ ਰਹਿਣ ਵਾਲਾ, ਛੰਨ ਵਿੱਚ ਰਹਿਣ ਵਾਲਾ ਮਨੁੱਖ ਵੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਅਤੇ ਦੂਜੇ ਪਾਸੇ ਜੇ ਤਿਸ ਨਜ਼ਰ ਨਾ ਆਵਈ, ਐਡਾ ਵੱਡਾ ਰਾਜ ਭਾਗ ਦਾ ਮਾਲਕ ਮਸ਼ਹੂਰ ਵੀ ਹੋਵੇ ਅਤੇ ਪਰਮਾਤਮਾ ਦੇ ਨਾਮ ਤੋਂ ਦੂਰੀ ਬੰਨ ਕਰਕੇ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਵਾਤ ਨਾ ਪੁੱਛੇ ਕਿ, ਜਿਵੇਂ ਕੋਈ ਉਹਨੂੰ ਜਾਣਦਾ ਹੀ ਨਾ ਹੋਵੇ, ਕਿਉਂਕਿ ਉੱਥੇ ਪਰਮਾਤਮਾ ਦੇ ਨਾਮ ਦੀ ਤਾਕਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਾਨੂੰ ਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਸਤਿਗੁਰਾਂ ਨੇ ਸਮਝਾਇਆ ਕਿ ਵੇਖੋ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਇਹ ਦੁਨਿਆਵੀ ਧਨ ਕਰਕੇ ਬਹੁਤ ਅਮੀਰ ਨਹੀਂ ਸਨ,
ਪਰ ਨਾਮ ਧਨ ਦੀ ਕਮਾਈ ਜਦੋਂ ਕੀਤੀ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਨੇ ਤੇ ਫਿਰ ਵੇਖੋ ਉਹਨਾਂ ਸਮਿਆਂ ਦੇ ਰਾਜਿਆਂ ਨੂੰ ਲੋਕ ਨਹੀਂ ਜਾਣਦੇ, ਜੇ ਕੋਈ ਜਾਣਦਾ ਵੀ ਤੇ ਉਹਨਾਂ ਸਤਿਕਾਰ ਨਹੀਂ ਦਿੰਦੇ ਜਿੰਨਾ ਪਰਮਾਤਮਾ ਦੇ ਸੇਵਕ ਨੂੰ ਮਿਲਦਾ ਹੈ। ਭਗਤ ਕਬੀਰ ਜੀ ਨੂੰ ਮਿਲਿਆ, ਭਗਤ ਨਾਮਦੇਵ ਜੀ ਨੂੰ ਮਿਲਿਆ, ਉਹਨਾਂ ਸਮਿਆਂ ਦੇ ਰਾਜਿਆਂ ਨੂੰ ਨਹੀਂ ਲੋਕ ਜਾਣਦੇ, ਪਰ ਭਗਤਾਂ ਦਾ ਨਾਮ ਸਦਾ ਹੀ ਜਿਹੜਾ ਇਸ ਸੰਸਾਰ ਦੇ ਵਿੱਚ ਰਹਿੰਦਾ। ਕਿਉਂ ਰਹਿੰਦਾ ਹੈ? ਕਿਉਂਕਿ ਉਹ ਮੂਲ ਦੇ ਨਾਲ ਜੁੜੇ ਨੇ, ਆਪਣੇ ਪਰਮਾਤਮਾ ਦੇ ਨਾਮ ਦੇ ਨਾਲ, ਮਰਕਜ਼ ਦੇ ਨਾਲ ਜੁੜੇ ਨੇ। ਇਸੇ ਕਰਕੇ ਸਤਿਗੁਰਾਂ ਨੇ ਸਮਝਾਇਆ ਹੈ, ਅੱਜ ਦੇ ਬਚਨਾਂ ਦੇ ਵਿੱਚ ਵੀ ਉਹ ਵਿਚਾਰਨ ਦਾ ਯਤਨ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਜ ਦੇ ਮੁੱਖ ਵਾਕ ਅੰਦਰ ਸਮਝਾਉਂਦੇ ਨੇ, ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦਾ ਨਾਮ ਹੈ, ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਇਹ ਉਚਾਰੇ ਹੋਏ ਬਚਨ ਨੇ। ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ, ਬਿਸਰਤ ਦਾ ਭਾਵ ਹੁੰਦਾ ਵਿਛੜਨਾ, ਦੂਰੀ ਬਣ ਜਾਣੀ, ਕਿ ਜਿਨ੍ਹਾਂ ਦੀ ਪਰਮਾਤਮਾ ਤੋਂ ਦੂਰੀ ਬਣ ਗਈ, ਪਰਮਾਤਮਾ ਦੇ ਨਾਮ ਨੂੰ ਭੁੱਲ ਗਏ ਨੇ। ਸਦਾ ਖੁਆਰੀ, ਉਹ ਸਦਾ ਹੀ ਖੁਆਰ ਹੁੰਦੇ ਰਹਿੰਦੇ ਨੇ, ਕਿਉਂਕਿ ਪਹਿਲਾਂ ਹੀ ਬੇਨਤੀ ਕੀਤੀ ਜਿਹੜਾ ਮੂਲ ਦੇ ਨਾਲ ਜੁੜਿਆ ਹੈ ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ਹਾਲੀ ਹੈ। ਜਿਹੜਾ ਮੂਲ ਪਰਮਾਤਮਾ ਤੋਂ ਜੁੜ ਟੁੱਟ ਗਿਆ ਉਹਦੀ ਜੀਵਨ ਦੇ ਅੰਦਰ ਖੁਆਰੀ ਹੈ। ਆਪਾਂ ਫੁੱਲ ਦੀ ਉਦਾਹਰਨ ਵੀ ਦਿੱਤੀ ਹੈ, ਦਰਖਤ ਦੇ ਪੱਤੇ ਦੀ ਉਦਾਹਰਨ, ਪਾਣੀ ਦੀ ਉਦਾਹਰਨ ਵਿਚਾਰੀ, ਕਿ ਜਿੰਨਾ ਚਿਰ ਉਹ ਵਗਦੇ ਪਾਣੀ ਨਾਲ ਉਹ ਪਾਣੀ ਸੀ, ਉਹਦੇ ਅੰਦਰ ਗੁਣ ਸਨ, ਉਹ ਗੁਣਕਾਰੀ ਸੀ, ਉਹ ਸੰਸਾਰ ਦਾ ਭਲਾ ਕਰਦਾ ਸੀ। ਲੇਕਿਨ ਜਦੋਂ ਦਰਿਆਵਾਂ ਦੇ ਕਿਨਾਰਿਆਂ ਤੋਂ ਬਾਹਰ ਆ ਗਿਆ ਉਦੋਂ ਉਹਦੇ ਅੰਦਰ ਬਦਬੂ ਆ ਗਈ ਅਤੇ ਉਹ ਪਾਣੀ ਪੀਣ ਵਾਲੇ ਦੇ ਅੰਦਰ ਅਨੇਕਾਂ ਬਿਮਾਰੀਆਂ ਪੈਦਾ ਹੋ ਜਾਂਦੀਆਂ। ਪਰ ਜੇਕਰ ਉਹੀ ਪਾਣੀ ਫਿਰ ਵਗਦੇ ਦਰਿਆ ਦੇ ਵਿੱਚ ਮਿਲਾ ਦਿੱਤਾ ਜਾਵੇ, ਉਹ ਪਾਣੀ ਫਿਰ ਉਹਦਾ ਮੂਲ ਬਣ ਕੇ ਫਿਰ ਗੁਣਕਾਰੀ ਬਣ ਜਾਂਦਾ ਹੈ। ਵਿਛੜ ਕੇ ਪਾਣੀ ਦੇ ਵਿੱਚ ਬਦਬੂ ਹੈ, ਉਹੀ ਬਦਬੂ ਵਾਲਾ ਪਾਣੀ ਵਗਦੇ ਪਾਣੀ 'ਚ ਮੂਲ 'ਚ ਮਿਲਾ ਦਈਏ ਤਾਂ ਫਿਰ ਖੁਸ਼ਬੂ ਆ ਜਾਂਦੀ ਹੈ। ਇਹੀ ਉਹਦਾ ਹਾਲਤ ਸਾਡੇ ਜੀਵਾਂ ਦੀ, ਅਸੀਂ ਮੂਲ ਪਰਮਾਤਮਾ ਤੋਂ ਟੁੱਟਦੇ ਹਾਂ ਅਤੇ ਖੁਆਰੀ ਹੈ, ਪਰ ਜਦੋਂ ਅਸੀਂ ਫਿਰ ਉਸ ਮੂਲ ਵਾਹਿਗੁਰੂ ਦੇ ਨਾਲ ਜੁੜ ਜਾਈਏ ਬੰਦਗੀ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ, ਤਾਂ ਸਾਡੇ ਜੀਵਨ ਦੇ ਵਿੱਚ ਵਿਗਾਸ ਹੈ, ਸਾਡੇ ਜੀਵਨ ਦੇ ਵਿੱਚ ਖੁਸ਼ੀ ਖੇੜਾ ਆ ਜਾਂਦਾ ਹੈ। ਅਤੇ ਗੁਰਦੇਵ ਜੀ ਸਮਝਾਉਂਦੇ, ਹਰ ਬਿਸਰਤ ਸਦਾ ਖੁਆਰੀ, ਜਿਹੜਾ ਪਰਮਾਤਮਾ ਦੇ ਨਾਮ ਤੋਂ ਦੂਰੀ ਬਣਾ ਜਾਂਦਾ ਹੈ ਉਹ ਸਦਾ ਹੀ ਇਸ ਸੰਸਾਰ ਦੇ ਵਿੱਚ ਖੁਆਰ ਹੁੰਦਾ ਹੈ। ਪਰ ਨਾਲ ਹੀ ਦੱਸਿਆ, ਤਾ ਕਉ ਧੋਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਪਰ ਨਾਲ ਸਤਿਗੁਰਾਂ ਦੱਸਿਆ, ਤਾਂ ਕਉ ਧੋਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਵਾਹਿਗੁਰੂ ਜੀ, ਪਰ ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਆਸਰਾ ਹੈ, ਜੋ ਤੁਹਾਡੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦੇ ਨੇ, ਉਹਨਾਂ ਦੀ ਖੁਆਰੀ ਨਹੀਂ ਹੁੰਦੀ ਇਸ ਸੰਸਾਰ ਵਿੱਚ, ਕਿਉਂਕਿ ਤਾਕਉ ਧੋਖਾ ਕਹਾਂ ਬਿਆਪੈ। ਉਹਨਾਂ ਨੂੰ ਗੁਰੂ ਦੇ ਰਾਹੀਂ, ਤੁਹਾਡੇ ਨਾਮ ਦੇ ਰਾਹੀਂ ਸੰਸਾਰ ਦਾ ਗਿਆਨ ਹੋ ਜਾਂਦਾ ਹੈ ਕਿ ਸੰਸਾਰ ਵਿੱਚ ਕੀ ਨਾਸ਼ਵੰਤ ਹੈ ਅਤੇ ਕੀ ਸਾਡੇ ਜੀਵਨ ਦੇ ਵਿੱਚ ਗੁਣਕਾਰੀ ਹੈ। ਕਿਉਂਕਿ ਜਦੋਂ ਗੁਰੂ ਤੋਂ, ਪਰਮਾਤਮਾ ਦੇ ਨਾਮ ਤੋਂ ਅਸੀਂ ਟੁੱਟਦੇ ਹਾਂ, ਉਦੋਂ ਸੰਸਾਰ ਦੀ ਜਾਣਕਾਰੀ ਸਾਡੇ ਕੋਲ ਨਹੀਂ ਰਹਿੰਦੀ। ਅਸੀਂ ਹਰੇਕ ਚੀਜ਼ ਨੂੰ ਹੀ ਆਪਣੇ ਜੀਵਨ ਵਾਸਤੇ ਜਿਹੜਾ ਉਹ ਸਮਝ ਲੈਂਦੇ, ਜੇ ਸਾਡੀ ਹਾਲਤ ਉਸ ਵੇਲੇ ਇੱਕ ਬੱਚੇ ਵਰਗੀ ਹੁੰਦੀ ਹੈ, ਜਿਵੇਂ ਇੱਕ ਬੱਚੇ ਨੂੰ ਸੱਪ ਵੀ ਜਿਹੜਾ ਉਹ ਖਿਡਾਉਣਾ ਹੀ ਜਾਪਦਾ, ਉਹਨੂੰ ਨਹੀਂ ਪਤਾ ਕਿ ਜੇ ਮੈਂ ਇਹਦੇ ਕੋਲ ਜਾਵਾਂਗਾ ਜਾਂ ਮੇਰੇ ਕੋਲ ਆਵੇਗਾ ਤਾਂ ਮੇਰਾ ਨੁਕਸਾਨ ਕਰੇਗਾ। ਉਹ ਜਿਵੇਂ ਖਿਡਾਉਣੇ ਹੈ ਉਵੇਂ ਹੀ ਉਹ ਬੱਚਾ ਉਸ ਸੱਪ ਨੂੰ ਵੀ ਹੱਥ ਪਾਉਣ ਪੈਂਦਾ ਹੈ। ਪਰ ਜਦੋਂ ਕਿਤੇ ਉਹਨੂੰ ਸਮਝ ਆ ਜਾਵੇ ਫਿਰ ਉਹਦੇ ਤੋਂ ਦੂਰੀ ਬਣਾ ਲੈਂਦਾ ਹੈ। ਇਸੇ ਤਰ੍ਹਾਂ ਇਹ ਦੁਨੀਆਂ ਦੇ ਰਸ ਜਿਹੜੇ ਨੇ, ਜਿਨ੍ਹਾਂ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਕਿ ਜਦੋਂ ਇਹ ਦੁਨੀਆਂ ਦੇ ਪਦਾਰਥ ਪਰਮਾਤਮਾ ਤੋਂ ਟੁੱਟ ਕੇ ਵਰਤਾਂਗੇ, ਇਹ ਸਾਡੇ 'ਤੇ ਉਹ ਸੱਪ ਦੇ ਡੰਗ ਮਾਰਨ ਵਾਂਗ ਮਾਇਆ ਹੋਈ ਨਾਗਣੀ। ਜਦੋਂ ਸਤਿਗੁਰਾਂ ਨੇ ਦੱਸਿਆ ਕਿ ਜਦੋਂ ਮਮਤਾ ਨਾਗਣੀ ਬਣ ਕੇ ਦੱਸੇਗੀ ਤਾਂ ਇਹਦੀ ਜ਼ਹਿਰ ਦੇ ਨਾਲ ਅਸੀਂ ਬਰਬਾਦ ਹੋਵਾਂਗੇ। ਪਰ ਜਦੋਂ ਸਤਿਗੁਰਾਂ ਨੇ ਸਾਨੂੰ ਗਿਆਨ ਦੇ ਦਿੱਤਾ ਕਿ ਮਾਇਆ ਨਾਗਣੀ ਨੂੰ ਵਸ ਦੇ ਵਿੱਚ ਕਿਵੇਂ ਕਰਨਾ ਹੈ, ਫਿਰ ਇਹ ਕੋਲ ਵੀ ਰਹੇਗੀ ਅਤੇ ਸਾਡਾ ਵਿਗਾੜੇਗੀ ਕੁਝ ਨਹੀਂ। ਜਿਵੇਂ ਇੱਕ ਸਪੇਰਾ ਹੈ ਨਾ ਸੱਪ ਨੂੰ ਪੜਨ ਵਾਲਾ, ਉਹਦੇ ਵਿੱਚ ਅਤੇ ਸਾਡੇ ਵਿੱਚ ਬੜਾ ਫਰਕ ਹੁੰਦਾ। ਸਾਨੂੰ ਉਹਦੇ ਸੱਪ ਦੀ ਕਿਸਮ ਬਾਰੇ ਕੋਈ ਪਤਾ ਨਹੀਂ ਹੁੰਦਾ, ਕਈ ਵਾਰ ਅਸੀਂ ਧੋਖਾ ਖਾ ਜਾਂਦੇ ਹਾਂ।
ਪਰ ਉਹ ਸੁਪੇਰਾ ਜਿਹੜਾ ਉਹਦੇ ਵਿੱਚੋਂ ਜ਼ਹਿਰ ਕੱਢ ਕੇ 24 ਘੰਟੇ ਉਹਨੂੰ ਕੋਲ ਰੱਖਦਾ ਹੈ, ਉਹ ਰਹਿੰਦਾ ਵੀ ਉਹਦੇ ਕੋਲ ਹੈ ਅਤੇ ਉਹ ਸੁਪੇਰੇ ਦਾ ਕੋਈ ਮਦਾਰੀ ਦਾ ਵਿਗਾੜ ਵੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਇਹ ਦੁਨੀਆਂ ਦੇ ਪਦਾਰਥ ਜਦੋਂ ਗੁਰੂ ਦੇ ਪਰਮਾਤਮਾ ਦੀ ਭਗਤੀ ਦੁਆਰਾ ਗਿਆਨ ਹੋ ਜਾਂਦਾ, ਫਿਰ ਇਹ ਮਮਤਾ ਦੇ ਵਿੱਚ ਨਹੀਂ ਆਉਂਦਾ ਇਹਨਾਂ ਪਦਾਰਥਾਂ ਦੇ ਜੀਵ ਨੂੰ।

ਸੱਪ ਦੀ ਜ਼ਿੰਦਗੀ ਭਾਵੇਂ ਬਹੁਤ ਵੱਡੀ ਹੋਵੇ, ਲੰਬੀ ਉਮਰ ਹੋਵੇ, ਪਰ ਹਮੇਸ਼ਾ ਹੀ ਉਹ ਆਪਣੇ 'ਚ ਜ਼ਹਿਰ ਰੱਖ ਕੇ ਬਤੀਤ ਕਰਦਾ। ਜਿੰਨਾ ਚਿਰ ਉਹ ਜਿਉਂਦਾ ਜ਼ਹਿਰ ਰੱਖ ਕੇ ਹੀ ਉਹ ਬਤੀਤ ਕਰਦਾ ਜ਼ਿੰਦਗੀ। ਨਾਮ ਵੀ ਹੋਣਾ ਬੰਦੇ ਦੇ ਵੀ ਜੀਵਨ ਇੱਦਾਂ ਦਾ ਹੀ ਹੈ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ। ਭਾਵੇਂ ਉਹ ਨਵਾਂ ਖੰਡਾਂ ਦਾ ਰਾਜ ਵੀ ਕਿਉਂ ਨਾ ਕਮਾ ਲਵੇ, ਅੰਤ ਵੇਲੇ ਉਹ ਨਾਮ ਤੋਂ ਬਿਨਾਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦਾ ਹੈ। ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕਉ ਕਿਰਪਾ ਧਾਰੀ। ਇਹਨਾਂ ਪੰਕਤੀਆਂ ਅੰਦਰ ਗੁਰਦੇਵ ਜੀ ਸਮਝਾਉਂਦੇ ਪਰਮਾਤਮਾ ਦੇ ਗੁਣ ਉਹੀ ਗਾਉਂਦਾ ਏ ਜਾ ਕੋ ਕਿਰਪਾ ਧਾਰੀ, ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹੀ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਗੁਣ ਗਾਉਂਦੇ ਨੇ। ਸੋ ਸੁਖੀਆ ਧਾਨੀ ਉਸ ਜਨਮਾ ਨਾਨਕ ਤਿਸ ਬਲਿਹਾਰੀ। ਅਤੇ ਜਿਹੜਾ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਅਤੇ ਗੁਰਦੇਵ ਜੀ ਸਮਝਾਉਂਦੇ ਸੋ ਸੁਖੀਆ ਧਾਨੂ ਉਸ ਜਨਮਾ, ਉਹ ਬੰਦਗੀ ਕਰਨ ਵਾਲਾ ਹੀ ਜੀਵਨ ਬੱਤੀ ਸੁਖੀ ਬਤੀਤ ਕਰਦਾ ਏ, ਭਾਵੇਂ ਉਹ ਕੁੱਲੀ ਦੇ ਵਿੱਚ ਝੌਂਪੜੀ 'ਤੇ ਬਹਿ ਵਿੱਚ ਬਹਿ ਕੇ ਕਿਉਂ ਨਾ ਜੀਵਨ ਬਤੀਤ ਕਰੇ। ਅਤੇ ਧੰਨ ਉਸ ਜਨਮਾ, ਉਹਦਾ ਹੀ ਜਨਮ ਇਸ ਦੁਨੀਆਂ ਵਿੱਚ ਮੁਬਾਰਕ ਹੈ। ਅਤੇ ਗੁਰਦੇਵ ਜੀ ਸਮਝਾਉਂਦੇ ਨਾਨਕ ਤਿਸ ਬਲਿਹਾਰੀ, ਮੈਂ ਵੀ ਉਹਦੇ ਤੋਂ ਬਲਿਹਾਰ ਜਾਂਦਾ ਜਿਹੜਾ ਬੰਦਗੀ ਕਰਕੇ ਜੀਵਨ ਆਪਣਾ ਸਵਾਰ ਕੇ ਇੱਥੋਂ ਜਾਂਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਸਾਡੀ ਜ਼ਿੰਦਗੀ ਸਾਡੀ ਹਯਾਤੀ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਬਤੀਤ ਹੋਵੇ ਤਾਂ ਕਿ ਅਸੀਂ ਖੁਆਰ ਹੋਣ ਤੋਂ ਬਚ ਸਕੇ, ਆਪਣੇ ਜੀਵਨ ਨੂੰ ਸਵਾਰ ਕੇ ਇਹਾਂ ਖਾੜ ਚਲੋ ਹਰ ਲਾਹਾ ਆਗਿਆ ਬਸਮ ਸੁਹੇਲਾ ਵਾਲੀ ਜ਼ਿੰਦਗੀ ਬਤੀਤ ਕਰ ਲਈਏ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਕਰਨ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੈ ਮਾਤ ਪਿਤਾ ਸਤਮੀਤ ਨਾ ਭਾਈ
1: ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਧਲੈ
1: ਕੇਵਲ ਨਾਮ ਸੰਗ ਤੇਰੇ ਚਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਹਿ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲੇ ਸਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਗਤ ਹੋਏ ਸੁਖੀਆ
0: ਲਾਗ ਕੋ ਰੋਰੀ ਬੰਧਨ ਪਰੈ
1: ਹਰ ਕਾ ਨਾਮ ਜਗਤ ਨਿਸ ਤਰੈ
0: ਅਨਕ ਮਾਇਆ ਰੰਗ ਤਿਖ ਨਾ ਬਜਾਵ ਹੈ
1: ਹਰ ਕਾ ਨਾਮ ਜਗਤ ਅਗਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਾਹੀ ਕੋਟ ਲੱਖ ਬਾਹੀ
1: ਨਾਮ ਜਪਤ ਪਾਰ ਪਰਾਈ
0: ਅਨਕ ਵਿਗਣ ਜਹ ਜਾਏ ਸੰਘਾਰ ਹੈ
1: ਹਰ ਕਾ ਨਾਮ ਤਤਕਾਲ
0: ਅਨਕ ਜੋਨ ਜਨਮੇ ਮਰ ਜਾਮ ਹੋ ਮੈਲਾ ਮਲ ਕਬੂ ਨਾ ਧੋਵੈ ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੈ ਮਾਰ ਕੇ ਗਣੇ ਜਾਏ ਨਾ ਕੋਸਾ
1: ਹਰ ਕਾ ਨਾਮ ਉਹਾ ਸੰਗ ਧੋਸਾ
0: ਜਹ ਪੈਂਡੇ ਮਹਾ ਅੰਧ ਗਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰੇ ਕੋ ਨਾਸ਼ ਜਾਨੋ
1: ਹਰ ਕਾ ਨਾਮ ਤੈ ਨਾਲ ਪਛਾਨੋ
0: ਜੈ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਪਰਸ਼ਾਨ
0: ਜਹਾਂ ਤਰੀਖਾ ਮਨ ਤੁਝੇ ਅਕਰਖ ਹੈ
1: ਨਾਨਕ ਹਰ ਹਰਿ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੇ ਮਨ ਵਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਦਰੇ ਜਨ ਕੋਟ
0: ਹਰ ਦਸ ਕਰਤ ਸੰਤ ਦਿਨ ਰਾਤ
1: ਹਰ ਹਰਿ ਔਖਦ ਸਾਧਕ ਮਾਤ
0: ਹਰ ਜਨ ਕੇ ਹਰ ਨਾਮ ਨਿਧਾਨ
1: ਹਰ ਰੰਜਨ ਕੀ ਨੋ
0: ਮਨ ਤਨ ਰੰਗ ਰਤੇ ਰੰਗ ਇੱਕ
1: ਨਾਨਕ ਜਨ ਕੇ ਬਿਰਤ ਵਵੇਕ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ ਭਉਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਗਤ ਕਾ ਭਰੇ ਨਾ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੇ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਗਤ ਕਾ ਸੁਨਾਏ ਬਿਓ
0: ਜਨ ਰਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਹੈ ਜਿਨਾ
1: ਹਰ ਤਨ ਜਨ ਕੋ ਆਪ ਪ੍ਰਾਪਤੀਨਾ
0: ਹਰ ਹਰ ਜਨ ਕੈ ਓਟ ਸਤਾਨੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਭਗਤ ਨਹੀਂ ਛਪੈ
0: ਹਰ ਕੀ ਭਗਤ ਮੁਕਤ ਭਉ ਕਰੇ
1: ਨਾਨਕ ਜਨ ਸੰਗੇ ਤੇ ਤਰੇ
0: ਪਾਰ ਜਾਤੇ ਹੋ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਵੈ
0: ਸਭ ਤੇ ਉੱਤਮ ਹਰ ਕੀ ਕਥਾ
1: ਨਾਮ ਸੰਤ ਦਰਦ ਦੁਖ ਲਤਾ
0: ਨਾਮ ਕੀ ਮਹਿਮਾ ਸੰਤ ਰਹਿਦ ਵਸੈ
1: ਸੰਤ ਪ੍ਰਤਾਪ ਦਰਤ ਸਭ ਨਸੈ
0: ਸੰਤ ਕਾ ਸੰਗ ਬੜ ਭਾਗੀ ਪਾਈਐ

ਜਾਪ ਤਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਨਾਨਕ ਪ੍ਰਕਾਰ ਕੀਏ ਬਹੁ ਜਤਨਾ ਸਰੀਰ ਕਟਾਏ ਹਮੇ ਕਰ ਰਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਅਗਨ ਮੈਂ ਹੋਵਤ ਪ੍ਰਾਨ ਨਿਵਲੀ ਕਰਮ ਕਰੇ ਵਾਸਨ ਨਿਮਖ ਨਿਮਖ ਕਰ ਸਰੀਰ ਕਟਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਮਨ ਕਾਮਨਾ ਤੀਰਥ ਦੇ ਛੁੱਟੇ ਸੋਚ ਕਰੇ ਦਿਨ ਸੋ ਰਾਤ।

0: ਦੇਹੀ ਕੋ ਬਾ ਸਾਧਨਾ ਕਰੇ,
1: ਮਨ ਤੇ ਕਬੂਲ ਵਿਖਿਆ ਕਰੇ,
0: ਜਲ ਧੋਵੇ ਬੋਧੇ ਅਨੀਤ,
1: ਸੁਗੰਧ ਕਾਵੇ ਕਾਚੀ ਪੀਤ,
0: ਮਨ ਹਰ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਨਾਮ ਉਜਲੇ ਪਤਨ ਬਹੁ ਊਚ,
0: ਬਹੁਤ ਸਿਆਣਪ ਜਮ ਕਾ ਭਉ ਵਿਆਪੇ, ਵੇਖ ਅਨੇਕ ਅਗਰ ਨਹੀਂ ਬੁੱਝੇ, ਛੋਟਸ ਨਾਹੀ ਊਬ ਪਿਆਲ, ਅਵਰ ਕਰਤੂ ਸਗਲੀ ਜਮ ਡਾਨੇ, ਹਰ ਕਾ ਨਾਮ ਜਬ ਦੁਖ ਜਾਏ, ਚਾਰ ਪਦਾਰਥ ਜੇ ਕੋ ਮਾਗੇ, ਜੇ ਕੋ ਆਪਣਾ ਦੁਖ ਮਟਾਵੇ, ਜੇ ਕੋ ਆਪਣੀ ਸੋਭਾ ਲੋਰੇ, ਜੇ ਕੋ ਜਨਮ ਮਰਨ ਤੇ ਡਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਸਲ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਆਪਸ ਕੋ ਜੋ ਜਾਣ।

ਪਾਰ ਸੁਆਮੀ ਆਪਣੀ ਗਤ ਮਿਤ ਜਹਾਨੋ ਆਪੇ ਤੁਮਰੀ ਉਸਤਤ ਤਮ ਤੇ ਹੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ।

ਬੁਝਾਰਤ ਬੂਝੈ ਟੋਰਾ ਕਹਾਂ ਬਿਸਨ ਪਤ ਗਾਵੈ ਗੁੰਗ ਕਹਾਂ ਪਿੰਗਲ ਪਰਬਤ ਪਰ ਭਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਸੰਗ ਸਹਾਇ ਸੋ ਆਵੇ ਨਾ ਚੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਦ੍ਰਿੜ ਕਰਮਾ ਨੇ ਮਨ ਹੈ ਪ੍ਰਤੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਇਹ ਆਹੂੰ ਜੁਗਤ ਬਿਹਾਨੇ।

0: ਆਪਣੀ ਅਮਾਨ ਕਛ ਬਾਹਰ ਸਹ ਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਹੋਵੇ
1: ਬਾਹਰ ਸਾਲ ਸੁਆਸਨਾ ਹੋਵੇ
0: ਜਿਸ ਕੀ ਵਸਤ ਤਿਸ ਆਗੈ ਰਾਖੈ
1: ਆਪਕੀ ਆਗਿਆ ਮਾਨੇ ਮਾਥੇ
0: ਉਸ ਤੇ ਚੌਗਨ ਕਰੇ ਨਿਹਾਲ
1: ਨਾਨਕ ਸਹਿਜ ਸਦਾ ਦਿਆਲ
0: ਅਨਕ ਪਾਤ ਮਾਇਆ ਕੇ ਹੇਤ
1: ਸਰ ਪਰ ਮੋਹਤ ਜਾਣੈ ਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੇ
1: ਓ ਬਿਰਖ

0: ਕਰਕੇ ਨਾਮ ਕੀ ਪ੍ਰੀਤ ਸੁਖਦਾਈ
1: ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਤਨ ਕਟੰਬ ਸਵਾਇਆ
1: ਮਿਥਿਆ ਮੋਮੇ ਮਮਤਾ ਮਾਇਆ
0: ਮਿਥਿਆ ਰਾਜ ਯੋਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਅਸਤੀ ਅਸਵ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋਹ ਮੋਹ ਅਭਿਮਾਨ
1: ਮਿਥਿਆ ਆਪ ਸੁਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਰਵਨ ਪਰ ਨਿੰਦਾ ਸੁਣੈ
1: ਮਿਥਿਆ ਹਸਤਾ ਧਰ ਕੋ ਮਿਲੇ
0: ਮਿਥਿਆ ਨੇਤਰ ਪੇਖ

0: ਮਨ ਤੇ ਜਨ ਜਹਿ ਘਟ ਵਸਿਓ ਹਰ ਨਾਓ
1: ਨਾਨਕ ਤਾਂ ਕੇ ਬਲ ਬਲ ਜਾਓ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨੇ ਪ੍ਰੀਤ ਮੁਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪਰਵੀਨ
1: ਬਾਹਰ ਭੇਖ ਨ ਕਾਹੂ ਕੀਨ
0: ਅਵਰ ਅਪਦੇਸੈ

0: ਪ੍ਰਸਾਦ ਭੁੱਖਨ ਪਹਿਰੀਜੇ
1: ਮਨ ਤੇ ਸਿਮਰਤ ਕਿਉ ਆਰਸ ਕੀਜੈ
0: ਜੈ ਪ੍ਰਸਾਦ ਅਸਵ ਹਸਤ ਸਵਾਰੀ
1: ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ
0: ਜੈ ਪ੍ਰਸਾਦ ਬਾਗ ਮਿਲਖਤ ਨਾ
1: ਰਾਖ ਪ੍ਰੋਏ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਵਣਤ ਬਣਾਈ
1: ਉਠਤ ਬੈਠ ਸਤਿ ਸਹਿ ਧਿਆਈ ਤਿਸੈ

ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ

ਪਦਿ ਮਿਥਿਆ ਨਾਹੀ ਰਸਨਾ ਪਾਰਸ ਪਰਤ੍ਰੈ ਰੂਪ ਨ ਪੇਖੈ ਨੇਤਰ ਕਰਨਾ ਸੁਣੈ ਕਾਹੂ ਕੀ ਨਿੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਕਰਮ ਕਰਤ ਹੋਵੈ ਨਹਿ ਕਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਮਨ ਤਨ ਅੰਤਰ ਸਿਮਰਨ ਗੋਪਾਲ ਆਪ ਦ੍ਰਿੜਹਿ ਅਬਰਹ ਨਾਮ ਜਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਮਨ ਤੇ ਵਿੰਸੈ ਸਗਲਾ ਭਰਮ ਸਾਧ ਸੰਗ ਪਾਪਾ ਮਲ ਖੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਹਰ ਕੇ ਚਰਨ ਹਿਰਦੈ ਵਸਾਵੈ ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਸਾਰ ਰਸ ਪੀਵੈ ਹਰ ਕੀ ਕਥਾ ਹਿਰਦੈ ਵਸਾਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਚੌਹਬਰ ਨਾ ਕੋ ਦੇ ਉਪਦੇਸ਼ ਬੀਜ ਮੰਤਰ ਸਰਬ ਕੋ ਗਿਆਨ ਜੋ ਜੋ ਜਪੈ ਤਿਸ ਕੀ ਗਤ ਹੋਏ ਕਰ ਕਿਰਪਾ ਅੰਤਰੁਰ ਧਾਰੈ ਸਰਬ ਰੋਗ ਕਾ ਔਖਦ ਨਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ ਸਦਾ ਨਿਕਟ ਨਿਕਟ ਹਰ ਜਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਸਗਲ ਸੰਗ ਆਤਮ ਉਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਤੈਸਾ ਹਰਖ ਤੈਸਾ ਉਸ ਸੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਾਨ ਤੈਸਾ ਅਭਿਮਾਨ ਜੋ ਵਰਤਾਏ ਸਾਈ ਜੁਗਤ ਪਾਰ ਬ੍ਰਹਮ ਕੇ ਸਗਲੇ ਠਾਉ ਆਪੇ ਕਰਨ ਕਰਾਵਨ ਜੋਗ ਪਸਰਿਓ ਆਪ ਹੋਏ ਅੰਤ ਤਰੰਗ ਜੈਸੀ ਮਤ ਦੇ ਤੈਸਾ ਪ੍ਰ

ਕਈ ਕੋਟ ਹੋਏ ਪੁਜਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਮਾਇਆ ਸ਼ਰਮ ਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਸਸੀਅਰ ਸੂਰ ਨਖਿਆਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਕਈ ਕੋਟ ਰਾਜਸ ਤਾਮਸ ਸਾਕਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਜਖੈ ਕਿੰਨਰ ਪਿਜਾਸ ਸਭ ਤੇ ਨੇੜੇ ਸਭ ਹੂੰ ਤੇ ਦੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਜਨ ਮੈਂ ਜੀਵੇ ਮਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਕੀਏ ਤਨਵੰਤ ਜੈ ਜੈ ਪਹਾਣਾ ਤੈ ਤੈ ਰਾਖੇ ਕਈ ਕੋਟ ਪਏ ਵੈਰਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਕਈ ਕੋਟ ਮੰਗੇ ਸਤਸੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਹੋਏ ਅਵਤਾਰ ਕਈ ਬਾਰ ਪਸਰਿਓ ਪਸਾਰ ਕਈ ਕੋਟ ਗਿਨੇ ਵੋ ਪਾਤ ਤਾਂ ਕਾ ਅੰਤ ਨ ਜਾਣੇ ਕੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਕਈ ਕੋਟ ਤਤ ਕੇ ਬੇਤੇ ਕਈ ਕੋਟ ਨਾਮ ਰਸ ਪੀਵੈ ਕਈ ਕੋਟ ਨਾਮ ਗੁਣ ਗਾਵੈ

0: ਵਾਰੀ ਜੋ ਤੇ ਸੁਭਾਵੈ ਸੋਈ ਹੋਗ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਉਪਜੈ ਹੁਕਮੇ ਸੁਭਾਵੈ ਹੁਕਮੇ ਅਨਕ ਰੰਗ ਪ੍ਰਕਾਰ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਾਪਾ ਵੈਤਾ ਪਾਥਰ ਤਰਾਵੈ ਪ੍ਰਾਪਾ ਵੈਤਾ ਹਰ ਗੁਣ ਭਾਖੈ
0: ਆਪ ਕਰੇ ਆਪਨ ਵਿਚਾਰ ਖੇਲੇ ਵਿਕਸੇ ਅੰਤਰ ਜਾਮੀ
2: ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਜੋ ਤੇ ਸੁਭਾਵੈ ਸੋਈ ਕਰਾਵੈ ਜੋ ਤੇ ਸੁਭਾਵੈ ਸੋਈ ਕਰੇ ਜੇ ਜਾਣਤ ਆਪਣੀ ਆਪ ਬਚੈ ਨਿਮਕ ਮੈਂ ਚਾਰ ਕੁੰਠ ਫਿਰ ਆਵੈ ਨਾਨਕ ਤੇ ਜਨ ਨਾਮ ਮਿਲੈ ਬਾਰ ਬ੍ਰਹਮ ਗਰੀਬਨ ਆਵਾਜ ਤਿਸ ਦੱਤ ਕਰਦੈ ਦਿਸ ਪ੍ਰਗਟਾਵੈ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਨਾਨਕ ਜੀਵੈ ਦੇਖ ਵਡਾਈ ਕਰਨ ਕਰਾਵਨ ਸਰਬ ਕੋ ਨਾਥ ਜੋ ਤਿਸ ਭਾਵੈ ਸੋ ਫਲ ਥੀਓ ਕਬੂ ਸੋਗ ਹਰਖ ਰੰਗ ਹੱਸੈ ਕਬੂ ਊਬ ਆਕਾਸ਼ ਪਿਆਲ ਨਾਨਕ ਆਪ ਮਿਲਾਵਣ ਹਾਰ ਕਬੂ ਸੋਏ ਰਹੇ ਦਿਨ ਰਾਤ ਕਬਹੁ ਸਰਬ ਕੀ ਹੋਤਰ ਵਾਲ ਕਬਹੁ ਭਖਾਰੀ ਨੀਚ ਕਾ ਸਾਜਾ ਕਬੂ ਭਲਾ ਭਲਾ ਕਹਾਵੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਸਿੱਧ ਸਾਧਕ ਮੁਖ ਗਿਆਨ ਅਨਕ ਜੋਨ ਪਰ ਮੈਂ ਪਰ ਮੀਆ ਜੋਤਿਸ ਭਾਵੇ ਚਵੇ ਨਾਨਕ ਦੂਜਾ ਵਰਨਾ ਕੋਏ ਉਸ ਸਥਾਨ ਤੇ ਬੋਹਰ ਨਾ ਆਵੈ ਉਸ ਸਥਾਨ ਕਾ ਨਹੀਂ ਬਨਾਸ ਸਦਾ ਵਸੇ ਪਾਰ ਰੰਗ ਕੇ ਰੰਗ ਤਿਉਂ ਜੋਤੀ ਸੰਗ

0: ਰਾਸ਼ਟਰਪਤੀ
1: ਸੰਤ ਕੇ ਦੁੱਖ ਨਾਰਜਾ ਘਟੇ ਸੰਤ ਕੇ ਦੁੱਖਨ ਸੁਖ ਸਭ ਜਾਏ ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਸੰਤ ਕੇ ਦੁੱਖਨ ਤੇ ਮੁਖ ਪਵੇ ਸੰਤਨ ਕੇ ਦੁੱਖਨ ਸਰਪ ਜਿਉਣ ਪਾਏ ਸੰਤ ਕੇ ਦੁੱਖਨ ਤ੍ਰਿਸ਼ਨਾ ਮੇਂ ਜਲੇ ਸੰਤ ਕੇ ਦੁੱਖਨ ਤੇਜ ਸਭ ਜਾਏ ਸੰਤ ਦੁਖੀ ਕਾ ਥੋ ਕੋ ਨਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕੇ ਦੁਖੀ ਕੋ ਨਾਨ ਲਾਗੇ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੇ ਦੁਖੀ ਕੋ ਨਾਹੀ ਠਾਓ ਸੰਤ ਕਾ ਦੁਖੀ ਅਦਵੀਤ ਤੇ ਟੁੱਟੇ ਸੰਤ ਕੇ ਦੁਖੀ ਕੋ ਅਧਿਆਨ ਪਰਮਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਸੰਤ ਕੇ ਦੁਖੀ ਕੋ ਅਵਰ ਨ ਰਾਖਨ ਹਾਰ ਸੰਤ ਕਾ ਦੁਖੀ ਓਮ ਬਿਲਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਸੰਤ ਕਾ ਦੁਖੀ ਛੁੱਟੇ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਿਰਤ ਨਿੰਦਕਾ ਧੁਰ ਹੀ ਪਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ ਪਿਆ ਕਰਤ ਨਾ ਮੇਟੇ ਕੋਏ ਸਭ ਕਰ ਤਿਸ ਤਿਉ ਕਰਨੇ ਹਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਭ ਕਿਛ ਵਰਤੇ ਤਿਸ ਕਾ ਕੀਆ ਆਪਣਾ ਖੇਲ ਆਪ ਕਰਨੇ ਹਾਰ

ਗਾਂਢਣ ਹਰ ਗੋਪਾਲ ਸਗਲ ਚਿੰਤਾ ਜਿਸ ਮਨ ਮਾਏ ਰੇ ਮਨ ਮੇਰੇ ਸਦਾ ਹਰ ਜਾਪ।

ਬੰਤ ਹੋਏ ਨਹੀਂ ਮੋਏ, ਤਨਵੰਤਾ ਹੋਏ ਕਿਆ ਕੋ ਗਰਵੇ, ਅਤ ਸੂਰਾ ਜੇ ਕਉ ਕਹਾਵੇ, ਜੇ ਕੋ ਹੋਏ ਬਹੇ ਦਾਰ, ਜਿਸ ਗੁਰ ਪ੍ਰਸ਼ਾਦ ਟੁੱਟੇ ਹੋ ਰੋਗ, ਜਿਉ ਮੰਦਰ ਕੋ ਥਾਮੇ ਥਮਨ, ਜਿਉ ਪਖਾਨ ਨਾਵ ਚੜ ਤਰੇ, ਜਿਉ ਅੰਧਕਾਰ ਦੀਪਕ ਪ੍ਰਗਾਸ਼, ਜਿਉ ਮਹਾ ਉਦਾਨ ਮੇ ਮਾਰਗ ਪਾਵੇ, ਤਿੰਨ ਸੰਤਨ ਕੀ ਵਾਛੋ ਧੂਰ, ਮਨ ਮੂਰਖ ਕਾਹੇ ਬਿਲਾਈਏ, ਦੁਖ ਸੁਖ ਪ੍ਰਭ ਦੇਵਨ ਹਾਰ, ਜੋ ਕੁਛ ਕਰੇ ਸੋਈ ਸੁਖ ਮਾਨ, ਕੌਣ ਬਸਤ ਆਈ ਤੇਰੇ ਸੰਗ, ਰਾਮ ਨਾਮ ਜਪ ਹਿਰਦੇ ਮਾਏ, ਜਿਸ ਵਖਰ ਕੋ ਲੈਣ ਤੂੰ ਆਇਆ, ਤਾਜੇ ਮਨ ਲੇ ਮਨ ਮੋਲ, ਲਾਦ ਖੇਪ ਸਤਹੇ ਸੰਗ ਚਾਲ, ਧਨ ਧਨ ਕਹੇ ਸਭ ਕੋਏ, ਇਹੋ ਵਪਾਰ ਬਿਰਲਾ ਵਪਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਸਾਧ ਕੀ ਤੂਰ ਕਰਿਓ ਇਸ਼ਨਾਨ, ਸਾਧ ਸੇਵਾ ਬੜ ਭਾਗੀ ਪਾਈਏ, ਅਨਕ ਬਿਘਨ ਤੇ ਸਾਧੂ ਰਾਖੇ, ਓਟ ਗਈ ਸਤਹੇ ਦਰ ਆਇਆ, ਮਿੱਤਰ ਕੋ ਜਿਵ ਵਾਲਨ ਹਾਰ,

ਜਪਜਨ ਸਦਾ ਸਦਾ ਦਿਨ ਰਹਿਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਾਂ ਕੇ ਮਨ ਗੁਰ ਕੀ ਪ੍ਰਤੀਤ ਭਗਤ ਭਗਤ ਸੁਣੀਏ ਤੈ ਲੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚੀ ਦਿਸ਼ਟ ਸੱਚਾ ਆਕਾਰ ਪਾਰ ਬ੍ਰਹਮ ਜਿਨ ਸੱਚ ਕਰ ਜਾ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸੇਵਕ ਪਰਿਵਾਰ ਸਰਦਾਰ ਹਰਕਮਲਵੀਰ ਸਿੰਘ ਜੀ, ਔਜਲਾ ਬੀਬੀ ਨਵਦੀਪ ਕੌਰ, ਤਿਨ੍ਹਾਂ ਵੱਲੋਂ ਬੇਟੇ ਕਾਕਾ ਮਹਾਰਾਜਨ ਸਿੰਘ ਔਜਲਾ ਅਤੇ ਸਮੂਹ ਔਜਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਗੁਰੂ ਘਰ ਵਿਖੇ ਪਾਵਨ ਬਾਣੀ ਦਾ ਆਸਰਾ ਲੈ ਕਰਕੇ ਸਾਧ ਸੰਗਤ ਜੀ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਤਿਨ੍ਹਾਂ ਦੇ ਭੋਗ ਦੇ ਸਲੋਕ ਆਪ ਜੀਆਂ ਨੇ ਸਰਵਣ ਕੀਤੇ ਹਨ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕਰਦੇ ਹਾਂ। ਉਪਰੰਤ 10 ਕੁ ਮਿੰਟ ਦੀ ਹਾਜ਼ਰੀ, 15 ਮਿੰਟ ਦੀ ਸਤਿਕਾਰਯੋਗ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦ੍ਰਿੜ ਕਰਵਾਉਣਗੇ। 20 ਮਿੰਟ ਲਈ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਉਹਨਾਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੀ, ਹੱਥ ਦੇ ਰਾਖਿਆ ਆਪਣੀ ਕਹੁ, ਸਾਸ ਸਾਸ ਪ੍ਰਤਪਾਲੀ, ਚਵਰ ਸ਼ਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਹਜ਼ੂਰੀ ਦੇ ਅੰਦਰ ਸੱਜ ਬੈਠੇ ਗੁਰੂ ਸਵਾਰੀ ਸਤਿਕਾਰੀ ਸਤਸੰਗੀ ਜਨੋ, ਆਓ ਇੱਕ ਵਾਰ ਫਿਰ ਆਪਣੀ ਰਸਣਾ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਦੁਆਰਾ ਵਾਹਿਗੁਰੂ ਦੇ ਸਿਮਰਨ ਨਾਲ ਪਵਿੱਤਰ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਪਾਵਨ ਬੋਲ ਗੁਰਫਤਿਹ ਦੀ ਸਾਂਝ ਕਰਦੇ ਹੋਏ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬਾ ਸੰਗਤ ਧੰਤਾ ਦੇ ਯੋਗ ਹੋ, ਜੋ ਸੇਵਕ ਪਰਿਵਾਰ ਨੇ ਗੁਰੂ ਸਾਹਿਬ ਜੀ ਦਾ ਆਸਰਾ ਲੈਂਦਿਆਂ ਹੋਇਆ ਚੜ੍ਹਦੀਆਂ ਕਲਾ ਤੰਦਰੁਸਤੀ ਦੀਆਂ ਦਾਤਾਂ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਅਤੇ ਕੀਰਤਨ ਸਰਵਣ ਕੀਤੇ ਨੇ। ਆਓ ਚੰਦ ਮਿੰਟ ਦੀ ਹਾਜ਼ਰੀ ਗੁਰਮਤਿ ਵਿਚਾਰਾਂ ਦੇ ਦੁਆਰਾ ਵੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਲਗਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਗਿਆਨ ਦੀ ਸਾਂਝ ਕਰੀਏ ਜੀ। ਆਪ ਜੀ ਨੇ ਸ਼ਬਦ ਸਰਵਣ ਕੀਤੇ ਨੇ ਭਾਈ ਸਾਹਿਬ ਜੀ ਦੇ ਜਥੇ ਦੇ ਪਾਸੋਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੀ ਰਾਖੇ ਆਪਣੇ ਕਉ, ਸਾਸ ਸਾਸ ਪ੍ਰਤਪਾਲ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਇਹਨਾਂ ਪਾਵਨ ਬਚਨਾਂ ਦੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਦਾ ਹੈ ਮਨੁੱਖਾ ਜੀਵਨ ਦੇ ਦੁਆਰਾ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਉਹਨੂੰ ਆਪਣਾ ਸੇਵਕ ਬਣਾ ਲੈਂਦੇ ਨੇ। ਜਦੋਂ ਸੰਸਾਰ ਦੇ ਕਾਇਨਾਤ ਦੇ ਵਿੱਚ ਸਿਰਜਣਾ ਦੀ ਗੱਲ ਆਪਾਂ ਦੇਖਦੇ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਨੇ, ਚਾਹੇ ਕੋਈ ਪਸ਼ੂ ਹੈ, ਪੰਛੀ ਹੈ, ਕੋਈ ਹੋਰ ਜੂਨੀ ਹੈ, ਚਾਹੇ ਮਨੁੱਖ ਜੂਨੀ ਹੈ, ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਇੱਕ ਹੀ ਪਰਮਾਤਮਾ ਵਾਹਿਗੁਰੂ ਜੀ, ਜਿਨ੍ਹਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਪਜੀ ਸਾਹਿਬ 'ਚ ਸਮਝਾਉਂਦੇ ਨੇ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਕਿ ਇਹ ਆਕਾਰ ਜੋ ਸੰਸਾਰ ਦਾ ਸ੍ਰਿਸ਼ਟੀ ਦਾ ਏ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਇਹ ਸਿਰਜਣਾ ਹੋਈ ਹੈ। ਫਿਰ ਇਹਦੇ ਅੰਦਰ ਹੀ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ, ਜਿੰਨੇ ਜੀਵ ਜੰਤੂ ਨੇ ਜਾਂ ਮਨੁੱਖ ਜਾਤੀ ਹੈ, ਇਹ ਸਾਰਾ ਕੁਝ ਉਹਦੇ ਹੁਕਮ ਦੇ ਨਾਲ ਉਸ ਮਾਲਕ ਦੀ ਰਚਨਾ ਦੇ ਵਿੱਚ ਇਹਦੀ ਪੈਦਾਇਸ਼ ਹੁੰਦੀ ਹੈ। ਇਸ ਕਰਕੇ ਫਿਰ ਵਾਹਿਗੁਰੂ ਜੀ ਸਾਰਿਆਂ ਨੂੰ ਪੈਦਾ ਕਰਕੇ ਅਤੇ ਸੰਭਾਲਦੇ ਵੀ ਨੇ, ਜਿੰਨੇ ਵੀ ਜਿੰਨੀਆਂ ਵੀ ਜੂਨਿਆਂ ਦੀ ਆਪਾਂ ਗੱਲ ਕਰ ਲਈਏ, ਈਵਨ ਕਿ ਮਨੁੱਖਤਾ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਤਾਂ ਸਾਰਿਆਂ ਦੀ ਪਾਲਣਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਨੇ। ਇਸੇ ਕਰਕੇ ਅਸੀਂ ਬਚਨ ਪੜ੍ਹਦੇ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਪਾਲਣਾ ਉਹ ਸਾਰਿਆਂ ਦੀ ਕਰਦੇ ਨੇ, ਭੋਜਨ ਜਾਂ ਜਿਹੜੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਨੇ। ਪਰਵਰਿਸ਼ ਦੇ ਵਿੱਚ ਕੋਈ ਵੀ ਪਰਮਾਤਮਾ ਜੀ ਭੇਦਭਾਵ ਨਹੀਂ ਰੱਖਦੇ, ਕਿਉਂਕਿ ਨਿਰਭਉ ਅਤੇ ਨਿਰਵੈਰ ਹੈ। ਪਾਲਣਾ ਸਾਰਿਆਂ ਦੀ, ਮਨੁੱਖਤਾ ਦੀ ਗੱਲ ਕਰੀਏ, ਜੋ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਵਾਹਿਗੁਰੂ ਜੀ ਉਹਦੀ ਵੀ ਪਾਲਣਾ ਕਰਦੇ ਨੇ, ਉਹਨੂੰ ਵੀ ਜਨਮ ਦਿੰਦੇ ਨੇ, ਉਹਨੂੰ ਵੀ ਰਿਜਕ ਦਿੰਦੇ ਨੇ, ਉਹਦੀਆਂ ਵੀ ਲੋੜਾਂ ਪੂਰੀਆਂ ਕਰਦੇ ਨੇ। ਜਿਹੜਾ ਕੋਈ ਯਾਦ ਕਰਦਾ ਉਹਦੀ ਵੀ ਸੰਭਾਲ ਕਰਦੇ, ਜੋ ਨਹੀਂ ਬੰਦਗੀ ਕਰਦਾ ਵਾਹਿਗੁਰੂ ਜੀ ਉਹਦੀ ਵੀ ਸੰਭਾਲ ਕਰਦੇ ਨੇ। ਪਰ ਜਦੋਂ
ਵਡਿਆਈ ਦੀ ਬੰਦਗੀ ਦੀ ਗੱਲ ਆਉਂਦੀ ਹੈ ਉਦੋਂ ਸਤਿਗੁਰੂ ਜੀ ਸਮਝਾਉਂਦੇ ਜਿਹੜਾ ਵਾਹਿਗੁਰੂ ਦੀ ਬੰਦਗੀ ਕਰਦਾ ਏ ਪਰਮਾਤਮਾ ਵਾਹਿਗੁਰੂ ਜੀ ਵੀ ਫਿਰ ਉਹਦੇ ਨਾਲ ਪਿਆਰ ਕਰਦੇ, ਜਿਹੜਾ ਰੱਬ ਨੂੰ ਪਿਆਰ ਕਰਦਾ ਪਰਮਾਤਮਾ ਵੀ ਉਹਦੇ ਨਾਲ ਪਿਆਰ ਕਰਦੇ। ਆਪਾਂ ਦੇਖੀਏ ਜਿਵੇਂ ਇੱਕ ਮਾਂ ਬਾਪ ਦੀ ਸੰਤਾਨ ਆ, ਦੋ ਤਿੰਨ ਜਾਂ ਚਾਰ ਬੱਚੇ ਨੇ, ਸੰਭਾਲ ਉਹ ਸਾਰਿਆਂ ਦੀ ਕਰਦੇ ਨੇ, ਪੜ੍ਹਾਉਂਦੇ ਲਿਖਾਉਂਦੇ ਵੀ, ਦੁਨੀਆਂ ਦੀਆਂ ਸਾਰੀਆਂ ਹੀ ਉਹਦੀਆਂ ਖਵਾਹਿਸ਼ਾਂ ਪੂਰੀਆਂ ਕਰਦੇ ਨੇ। ਪਰ ਜਿਹੜੀ ਔਲਾਦ ਆਪਣੇ ਮਾਪਿਆਂ ਨੂੰ ਜ਼ਿਆਦਾ ਪਿਆਰ ਕਰਦੀ ਆ, ਮਾਪੇ ਵੀ ਉਹਦੇ ਨਾਲ ਬਹੁਤ ਪਿਆਰ ਕਰਦੇ ਆ। ਇਸੇ ਤਰ੍ਹਾਂ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਵੀ ਏਕ ਪਿਤਾ ਏਕ ਸਕੇ ਹਮ ਬਾਰਿਕ, ਉਹੀ ਸਾਡੇ ਪਿਤਾ ਨੇ, ਉਹੀ ਸਾਡੇ ਮਾਤਾ ਨੇ। ਅਸੀਂ ਬਾਣੀ ਵਿੱਚ ਵੀ ਪੜ੍ਹਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਫਿਰ ਜੋ ਪਰਮਾਤਮਾ ਦੇ ਨਾਲ ਭਗਤੀ ਦੇ ਦੁਆਰਾ ਪਿਆਰ ਪਾਉਂਦਾ ਏ ਅਤੇ ਪਰਮਾਤਮਾ ਵੀ ਫਿਰ ਉਹਦੇ ਨਾਲ ਪਿਆਰ ਕਰਦੇ ਨੇ ਅਤੇ ਉਹਦੀ ਹਰੇਕ ਜਗ੍ਹਾ 'ਤੇ ਸੰਭਾਲ ਕਰਦੇ ਨੇ, ਕਿਉਂਕਿ ਉਹ ਪਰਮਾਤਮਾ ਦਾ ਸੇਵਕ ਬਣ ਜਾਂਦਾ ਜਿਹੜਾ ਵੀ ਬੰਦਗੀ ਕਰਦਾ। ਅਤੇ ਜੋ ਪਰਮਾਤਮਾ ਦਾ ਸੇਵਕ ਬਣ ਗਿਆ, ਭਗਤ ਬਣ ਗਿਆ, ਅਤੇ ਫਿਰ ਪਰਮਾਤਮਾ ਵਾਹਿਗੁਰੂ ਜੀ ਵੀ ਉਹਦੇ ਬਣ ਕੇ ਵਿਚਰਦੇ ਨੇ, ਉਹਨੂੰ ਕਿਤੇ ਵੀ ਔਖਾ ਸਮਾਂ ਨਹੀਂ ਆਉਣ ਦਿੰਦੇ। ਜਿਵੇਂ ਹੁਣੇ ਗੁਰੂ ਸਾਹਿਬ ਜੀ ਦੇ ਬਚਨ ਪੜ੍ਹੇ, ਨਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਉਹ ਪਰਮਾਤਮਾ ਆਪਣਾ ਬਿਰਧ ਸੰਭਾਲਦੇ ਨੇ, ਜੋ ਵੀ ਵਾਹਿਗੁਰੂ ਦੇ ਸੇਵਕ ਬਣ ਕੇ ਉਹਨੂੰ ਯਾਦ ਕਰਦੇ ਨੇ, ਫਿਰ ਵਾਹਿਗੁਰੂ ਜੀ ਉਹਨੂੰ ਔਖਾ ਸਮਾਂ ਨਹੀਂ ਵੇਖਣ ਦਿੰਦੇ। ਕਹੇ ਕੋਈ ਵੀ ਔਖੀ ਘਾਟੀ ਆਉਂਦੀ ਹੈ, ਕੋਈ ਦੁੱਖ ਸੁੱਖ ਦਾ ਸਮਾਂ ਆਉਂਦਾ ਏ, ਅਤੇ ਪਰਮਾਤਮਾ ਵਾਹਿਗੁਰੂ ਜੀ ਹਮੇਸ਼ਾ ਮਾਪਿਆਂ ਦੇ ਵਾਂਗ, ਮਿੱਤਰਾਂ ਦੇ ਵਾਂਗ, ਸੱਜਣਾਂ ਦੇ ਵਾਂਗ, ਭਰਾਵਾਂ ਦੇ ਵਾਂਗ ਉੱਥੇ ਉਹ ਸੇਵਕ ਦੀ ਰੱਖਿਆ ਕਰਦੇ ਨੇ। ਜਿਵੇਂ ਅਸੀਂ ਬਚਨ ਪੜ੍ਹਦੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ, ਸੇਵਕ ਕਹੁ ਨਿਕਟੀ ਹੋਏ ਦਿਖਾਵੈ। ਕਿ ਜਿੱਥੇ ਜਿੱਥੇ ਵੀ ਉਹ ਸੇਵਕ ਵਿਚਰਦਾ ਏ, ਆਪਣੇ ਸੇਵਕ ਕੀ ਆਪੇ ਰਾਖੈ, ਉਹ ਮਾਲਕ ਆਪਣੇ ਸੇਵਕਾਂ ਨੂੰ, ਜਿਹੜੇ ਵੀ ਸੇਵਕ ਬਣਦੇ ਨੇ, ਭਗਤ ਬਣਦੇ ਨੇ, ਬੰਦਗੀ ਕਰਦੇ ਨੇ, ਉਹ ਵਾਹਿਗੁਰੂ ਜੀ ਉਹਨਾਂ ਦੀ ਆਪ ਰੱਖਿਆ ਕਰਦੇ ਨੇ। ਅਤੇ ਫਿਰ ਬੰਦਗੀ ਦੀ ਦਾਤ ਵੀ ਆਪੇ ਦਿੰਦੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ, ਕਿਸੇ ਵੀ ਕਿਰਤ ਦੇ ਵਿੱਚ, ਕੰਮ ਦੇ ਵਿੱਚ ਸੇਵਕ ਕਿਤੇ ਵੀ ਦੁਨੀਆਂ ਦੇ ਕੋਨੇ ਦੇ ਵਿੱਚ ਜਾਂਦਾ ਏ, ਨਾ ਦੇਸ਼ ਪ੍ਰਦੇਸ਼ ਦੇ ਵਿੱਚ ਕਿਤੇ ਵੀ ਜਾਂਦਾ ਏ ਗੁਰੂ ਦਾ, ਪਰਮਾਤਮਾ ਦਾ ਸੇਵਕ, ਅਤੇ ਪਰਮਾਤਮਾ ਵਾਹਿਗੁਰੂ ਜੀ ਉੱਥੇ ਉੱਥੇ ਹੀ ਉਹਨੂੰ ਪਹੁੰਚ ਕੇ ਉਹਦੀ ਸਹਾਇਤਾ ਕਰਦੇ ਨੇ। ਕਿਉਂਕਿ ਸੇਵਕ ਨੂੰ ਭਰੋਸਾ ਹੋ ਜਾਂਦਾ ਏ ਕਿ ਮੈਂ ਜਿੱਥੇ ਵੀ ਜਾਵਾਂਗਾ ਮੇਰਾ ਵਾਹਿਗੁਰੂ ਜੀ ਸਦਾ ਹੀ ਅੰਗ ਸੰਗ ਮੇਰੇ ਨਾਲ ਰਹਿਣਗੇ। ਜਦੋਂ ਅਸੀਂ ਬਚਨ ਪੜ੍ਹਦੇ, ਤੂੰ ਸਭਣੀ ਥਾਈਂ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਉ, ਵਾਹਿਗੁਰੂ ਜੀ ਮੈਂ ਜਿੱਥੇ ਵੀ ਜਾਂਦਾ ਏ ਤੂੰ ਸਭਣੀ ਥਾਈਂ ਮੈਨੂੰ ਉੱਥੇ ਹੀ ਤੁਸੀਂ ਦਿਖਾਈ ਦਿੰਦੇ ਹੋ। ਮੈਂ ਜੰਗਲਾਂ 'ਚ ਜਾਵਾਂ, ਪਹਾੜਾਂ 'ਤੇ ਜਾਵਾਂ, ਮੈਂ ਦੁਨੀਆਂ ਵਿੱਚ ਵਿਚਰਾਂ, ਮਾਰੂਥਲ 'ਤੇ ਜਾਵਾਂ, ਪਾਣੀ ਨੂੰ ਵੇਖਾਂ, ਜਿੱਥੇ ਵੀ ਮੈਂ ਦੇਖਦਾ ਏ ਵਾਹਿਗੁਰੂ ਜੀ ਤੁਹਾਡਾ ਉੱਥੇ ਹੀ ਵਾਸਾ ਮੈਨੂੰ ਦਿਖਾਈ ਦਿੰਦਾ ਹੈ। ਕਿਉਂ ਦਿਖਾਈ ਦਿੰਦਾ? ਕਿਉਂਕਿ ਸੇਵਕ ਦੇ ਨਾਲ ਪਰਮਾਤਮਾ ਨੇ ਰਹਿਣਾ ਹੀ ਰਹਿਣਾ ਹੈ। ਇਸੇ ਕਰਕੇ ਸਤਿਗੁਰੂ ਜੀ ਸਮਝਦੇ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਸਾਡੇ ਵਰਗੇ ਜਿਹੜੇ ਜੀਵ ਹੈ, ਇਹਨਾਂ ਨੂੰ ਪਰਮਾਤਮਾ ਦੀ ਦੀਦਾਰ ਹੋਣ ਜਾਂ ਨਾ ਹੋਣ, ਪਰ ਜਿਹੜਾ ਸੇਵਕ ਬਣ ਜਾਂਦਾ ਉਹਨੂੰ ਸਦਾ ਹੀ ਪਰਮਾਤਮਾ ਜੀ ਅੰਗ ਸੰਗ ਦਿਖਾਈ ਦਿੰਦੇ ਨੇ। ਅਤੇ ਉਹ ਤਾਂ ਫਿਰ ਇੱਕੋ ਹੀ ਗੱਲ ਮੂੰਹ ਦੇ ਵਿੱਚੋਂ ਕਹਿੰਦੇ ਨੇ, ਜਹਿ ਜਹਿ ਪੇਖੋਂ ਤਹਿ ਹਜ਼ੂਰ, ਦੂਰ ਕਤਹੋਂ ਨਾ ਜਾਈ। ਵਾਹਿਗੁਰੂ ਜੀ ਮੈਂ ਜਿੱਥੇ ਵੀ ਦੇਖਦਾ ਏ ਤੁਹਾਨੂੰ, ਜਿੱਥੇ ਵੀ ਮਹਿਸੂਸ ਕਰਦਾ ਏ ਤੁਹਾਡੇ ਦੀਦਾਰ ਉੱਥੇ ਮੈਨੂੰ ਹੁੰਦੇ ਨੇ, ਤੁਸੀਂ ਉੱਥੇ ਹੀ ਹਾਜ਼ਰ ਨਾਜ਼ਰ ਹੋ। ਅਤੇ ਇਸ ਕਰਕੇ ਜਦੋਂ ਪਰਮਾਤਮਾ ਵਾਹਿਗੁਰੂ ਨੂੰ ਸੇਵਕ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਏ, ਅਤੇ ਗੁਰਦੇਵ ਜੀ ਇਸੇ ਕਰਕੇ ਸਮਝਾਉਂਦੇ, ਔਖੀ ਘੜੀ ਨਾ ਦੇਖਣ ਦੇਈ, ਉਹ ਫਿਰ ਆਪਣੇ ਸੇਵਕ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦੇ। ਉਹ ਭਗਤ ਪ੍ਰਹਿਲਾਦ ਵਾਂਗ ਜੇ ਕੋਈ ਯਾਦ ਕਰਦਾ ਏ ਅਤੇ ਹਰਨਾਕਸ਼ ਤੋਂ ਬਚਾਉਣ ਵਾਸਤੇ ਉੱਥੇ ਵੀ ਪਹੁੰਚ ਜਾਂਦੇ ਨੇ। ਇਸ ਕਰਕੇ ਆਪਣਾ ਬਿਰਧ ਸੰਭਾਲੇ, ਪਰਮਾਤਮਾ ਜੀ ਆਪਣਾ ਸੁਭਾਅ ਚਿੱਤ ਦੇ ਵਿੱਚ ਰੱਖਦੇ ਨੇ। ਉਹ ਸੇਵਕ ਦੇ ਗੁਣ ਔਗਣ ਨਹੀਂ ਦੇਖਦੇ ਕਿ ਇਹਦੇ ਅੰਦਰ ਗੁਣ ਕਿੰਨੇ ਨੇ ਅਤੇ ਔਗਣ ਕਿੰਨੇ ਨੇ। ਜਿਹੜਾ ਸੇਵਕ ਵੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਏ ਉਸ ਵਾਹਿਗੁਰੂ ਦੇ ਅੱਗੇ, ਫਿਰ ਪਰਮਾਤਮਾ ਵਾਹਿਗੁਰੂ ਜੀ ਆਪਣਾ ਬਿਰਧ ਸੰਭਾਲਦੇ ਨੇ।
ਹੱਥ ਦੇ ਰਾਖਿਆ ਆਪਣੇ ਕਹੋ ਸਾਸ ਸਾਸ ਪ੍ਰਤਪਾਲੇ। ਫਿਰ ਹੱਥ ਦੇ ਕੇ ਰੱਖਿਆ ਕਰਦੇ ਨੇ ਆਪਣੇ ਸੇਵਕ ਦੀ, ਸਵਾਸ ਵਾਸ ਉਹਦੀ ਸੰਭਾਲ ਕਰਦੇ ਨੇ। ਅਤੇ ਗੁਰਦੇਵ ਜੀ ਇਸੇ ਕਰਕੇ ਕਹਿਣ ਲੱਗੇ, ਮੇਰਾ ਉਸ ਦਿਆਲੂ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਏ। ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ। ਮੇਰਾ ਵੀ ਹੁਣ ਚਿੱਤ ਪਤਾ ਜਦੋਂ ਲੱਗਾ ਨਾ ਕਿ ਪਰਮਾਤਮਾ ਸਹਾਇਤਾ ਕਰਦੇ ਨੇ ਸੇਵਕਾਂ ਦੀ, ਹੁਣ ਮੈਂ ਵੀ ਸੇਵਕ ਬਣ ਕੇ ਆਪਣਾ ਚਿੱਤ ਪਰਮਾਤਮਾ ਦੇ ਨਾਲ ਲਾ ਲਿਆ। ਕਿਸ ਪਰਮਾਤਮਾ ਦੇ ਨਾਲ ਜੀ? ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਜੋ ਆਦਿ ਤੋਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਨੂੰ ਸੰਭਾਲਦੇ ਨੇ ਅਤੇ ਸਾਡਾ ਮਿੱਤਰ ਬਣਦੇ ਨੇ, ਉਹ ਮੇਰਾ ਧੰਤਾ ਦਾ ਯੋਗ ਮਿੱਤਰ ਹੈ ਉਹ ਵਾਹਿਗੁਰੂ ਜੀ, ਜੋ ਸਾਡਾ ਮਿੱਤਰ ਬਣ ਕੇ ਮੇਰੀ ਸੰਭਾਲ ਕਰਦੇ ਨੇ। ਇਸੇ ਕਰਕੇ ਕਹਿਣ ਲੱਗੇ, ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਵਡਾਈ। ਹੁਣ ਜਦੋਂ ਮੈਂ ਉਹਦੇ ਨਾਲ ਪਿਆਰ ਪਾਲਿਆ, ਉਹਦੇ ਕੌਤਕ ਵੇਖ ਵੇਖ ਕੇ ਮੇਰੇ ਮਨ ਦੇ ਵਿੱਚ ਹੈਰਾਨੀ ਹੁੰਦੀ। ਮਨ ਬਿਲਾਸ ਭਈ, ਬਿਲਾਸ ਦਾ ਭਾਵ ਅਸਚਰਜਤਾ, ਕਿ ਜਦੋਂ ਜਦੋਂ ਅਸੀਂ ਉਸ ਮਾਲਕ ਦੇ ਕੌਤਕ ਦੇਖਦੇ ਸੰਸਾਰ ਵਿੱਚ, ਮੇਰੇ ਮਨ ਵਿੱਚ ਅਸਚਰਜਤਾ ਪੈਦਾ ਹੁੰਦੀ ਹੈ। ਮਨ ਬਿਲਾਸ ਭਈ ਸਾਹਿਬ ਕੀ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਕਹਿਣ ਲੱਗੇ, ਭਾਈ ਤੁਸੀਂ ਵੀ ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਆਨੰਦ ਪ੍ਰਾਪਤ ਕਰੋ, ਜਿਹੜਾ ਹਮੇਸ਼ਾ ਹੀ ਮਨੁੱਖ ਦੀ ਪੈਜ ਰੱਖਦਾ ਹੈ, ਜੋ ਹਮੇਸ਼ਾ ਹੀ ਸੇਵਕ ਦੀ ਰੱਖਿਆ ਕਰਦਾ ਹੈ। ਸੋ ਸੇਵਕ ਪਰਿਵਾਰ ਨੇ ਜਿਵੇਂ ਗੁਰੂ ਜੀ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਪਰਸੇ ਨੇ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਵਿਸ਼ਵਾਸ ਭਰੋਸਾ ਇਸੇ ਤਰ੍ਹਾਂ ਹੀ ਸਾਰਿਆਂ ਦਾ ਪਰਮਾਤਮਾ 'ਤੇ ਬਣਿਆ ਰਹੇ। ਸਤਿਗੁਰੂ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਸਤਿਗੁਰ ਹੋਏ ਦਇਆਲਤਾ ਸ਼ਰਧਾ ਪੂਰੀ ਹੈ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਕਰਨ ਜੀ, ਭੁੱਲ ਚੁੱਕ ਦੀ ਖਿਮਾ ਜੀ। ਇਹਦੇ ਨਾਲ ਹੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ, ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦੁ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ।

ਤੇਰਾ ਸਭ ਕਿਛੁ ਹੈ, ਜਿਸ ਦੇਹੀ ਸੋ ਪਾਵਈ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵਈ, ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਹੀ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ, ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ, ਰਿਆਇਤ ਦੇਖ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਦਿਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ ਚ ਅਰਦਾਸ ਬੇਨਤੀ ਹੈ। ਉਦਮ ਮਤ ਪ੍ਰਵੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੇ ਤੰਤੀ ਤਿਉਂ ਬਾਜੇ ਜੰਪ, ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਕਿਰਪਾ ਕੀਤੀ ਹੈ, ਆਪਣੇ ਸੇਵਕ ਪਰਿਵਾਰ ਨੂੰ ਭਲੇ ਉੱਦਮ ਬਖਸ਼ਿਸ਼ ਕੀਤੇ ਹਨ। ਆਪ ਜੀ ਦੀ ਬਖਸ਼ੀ ਪ੍ਰੇਰਨਾ ਅਤੇ ਉੱਦਮ ਦਾ ਸਦਕਾ ਆਪ ਜੀਆਂ ਦੇ ਦਰ ਘਰ ਦੇ ਸੇਵਕ ਸਰਦਾਰ ਹਰਕਮਲ ਵੀਰ ਸਿੰਘ ਔਜਲਾ, ਬੀਬੀ ਨਵਦੀਪ ਕੌਰ ਔਜਲਾ ਵੱਲੋਂ, ਬੇਟੇ ਕਾਕਾ ਅਮਰਾਜਨ ਸਿੰਘ ਔਜਲਾ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਮੂਹ ਔਜਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਸ਼੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਨਿਰਵਿਘਨਤਾ ਦੇ ਸਹਿਤ ਸੰਪੂਰਨ ਹੋਏ ਹਨ, ਭੋਗ ਪਏ ਹਨ। ਸਤਿਗੁਰੂ ਭੋਗ ਤੋਂ ਉਪਰੰਤ ਗੁਰੂ ਗਰੀਬ ਨਿਵਾਜ ਪਿਤਾ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਹਨ। ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਪਰਿਵਾਰ ਵੱਲੋਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਔਜਲਾ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰੂ ਜੀ, ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ, ਬੇਟੇ ਕਾਕਾ ਮਹਾਰਾਜਨ ਸਿੰਘ ਔਜਲਾ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਦੇ ਹੋਏ ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਰਾਸ ਕਰਨਾ, ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਸਮੂਹ ਪਰਿਵਾਰ ਨੂੰ ਬਖਸ਼ਿਸ਼ ਕਰਨੀ। ਗੁਰੂ ਗਰੀਬ ਨਿਵਾਜ ਪਿਤਾ ਜੀ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੀ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਅੱਜ ਦਿਨ ਦੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਕਿਰਪਾ ਕਰਨੀ ਸੇਵ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਅਰਪਣ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਿਸ਼ ਕਰਨੇ ਜੀ, ਹਰ ਮੈਦਾਨੇ ਫਤਿਹ ਕਰਨੀ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਪਰਿਵਾਰ ਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਦੇ ਰਹਿਣਾ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਆਪਣੀਆਂ ਸ਼ੁਭ ਅਸੀਸਾਂ ਬਖਸ਼ੋ ਜੀ। ਸੁੱਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਰਬਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਸੇਵਕ ਪਰਿਵਾਰ ਵੱਲੋਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕਰਕੇ ਸਤਿਗੁਰਾਂ ਦੀ ਪਾਵਨ ਅਸਥਾਨਾਂ ਵਿਖੇ ਸ਼੍ਰੀ ਸਹਿਜ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਸਤਿਗੁਰ ਜੀ ਸਭ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨ ਅਤੇ ਭਾਵਨਾਵਾਂ ਸਤਿਗੁਰ ਜੀ ਗੁਰਮਤ ਅਨੁਸਾਰ ਪੂਰੀਆਂ ਕਰਨ ਜੀ। ਪਰਿਵਾਰ ਦਾ ਸਮੂਹ ਔਜਲਾ ਪਰਿਵਾਰ ਦਾ ਅਤੇ ਆਪ ਸੰਗਤਾਂ ਦਾ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਦੇਗ ਵਰਤ ਰਹੀ ਹੈ ਸਤਿਸੰਗ ਜੀ, ਉਸ ਤੋਂ ਉਪਰੰਤ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ। ਆਪ ਸਾਰੀਆਂ ਸੰਗਤਾਂ ਨੂੰ ਪਿਆਰ ਅਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕੇ ਤੋਂ ਬਗੈਰ ਨਾ ਜਾਵੇ ਜੀ। ਫਿਰ ਤੋਂ ਆਪ ਸਾਰੀ ਸੰਗਤ ਦਾ ਅਤੇ ਸੇਵਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।